0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: Everybody has their own reasons for drinking responsibly. The Brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly. Plan ahead for a safe trip home. We all have our own reasons. Think about yours.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
4: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Radio 94.7 Sunday, sare listeners da bahut bahut swagat hai ji ajj de is khoobsurat sham de program ch jehda ki tusi hamesha hi tarah sham nu sunde ho 7 baje to laake 8 baje tak ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ 7 ਵਜੇ ਤੋਂ ਲੈ ਕੇ 8 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਸੰਡੇ ਨੂੰ ਇਹ ਪ੍ਰੋਗਰਾਮ ਜਿਹੜਾ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਰੂਬਰੂ ਕਰਦੇ ਹਾਂ ਆਪਾਂ ਜਿਹਦੇ ਵਿੱਚ ਵੱਖਰੀਆਂ ਵੱਖਰੀਆਂ ਖਬਰਾਂ ਦੇ ਗੱਲਾਂ ਬਾਤਾਂ ਪੇਸ਼ ਕੀਤੀਆਂ ਜਾਂਦੀਆਂ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਤੇ ਖਬਰਾਂ ਜਿਹੜੀਆਂ ਨੇ ਪੇਸ਼ ਕਰਾਂਗੇ ਬਟ ਉਹਦੇ ਨਾਲ ਨਾਲ ਤੁਹਾਨੂੰ ਪਤਾ ਵੀ ਵੈਦਰ ਜਿਹੜਾ ਉਹ ਲਗਾਤਾਰ ਆਪਾਂ ਚੈੱਕ ਕਰਦੇ ਰਹਿੰਦੇ ਹਾਂ ਕਿ ਵੈਦਰ 'ਚ ਕੀ ਹਲਚਲ ਹੋ ਰਹੀ ਹੈ ਅਤੇ ਕੀ ਨਹੀਂ ਹੋ ਰਹੀ ਉਹਦੇ ਬਾਵਜੂਦ ਵੀ ਗਲਤ ਕਰਨਾ ਜਦੋਂ ਇਹਨਾਂ ਦੇ ਕਰ ਹੀ ਜਾਂਦਾ ਕੱਲ੍ਹ ਜਾਂ ਪਰਸੋਂ ਤੁਹਾਨੂੰ ਪਤਾ ਵੀ ਕੱਲ੍ਹ ਕਾਫੀ ਜ਼ਿਆਦਾ ਹੇਅਰ ਸਟ੍ਰੋਮ ਆ ਗਈ ਸੀ ਹਾਲਾਂਕਿ ਲੱਗ ਤਾਂ ਕੁਛ ਨਹੀਂ ਸੀ ਰਿਹਾ ਵੀ ਇੱਦਾਂ ਦਾ ਕੁਛ ਹੋਏਗਾ ਬਟ ਫਿਰ ਵੀ ਇਹ ਇੱਕਦਮ ਹੀ ਜਿਹੜੀ ਉਹ ਆ ਜਾਂਦੀ ਹੈ ਅਤੇ ਉਸ ਤੋਂ ਪਹਿਲਾਂ ਵੀ ਪਰਸੋਂ ਵਾਲੇ ਦਿਨ ਵੀ ਕਾਫੀ ਗਰਮ ਮੌਸਮ ਸੀਗਾ ਅਤੇ ਹੇਅਰ ਜਿਹੜੀ ਉਸ ਤਰੀਕੇ ਨਾਲ ਵੀ ਆ ਗਈ ਅੱਜ ਦਾ ਟੈਂਪਰੇਚਰ ਜਿਹੜਾ ਵੱਧ ਤੋਂ ਵੱਧ 25 ਡਿਗਰੀ ਜਿਹੜਾ ਕਿ 24 ਤੱਕ ਪਹੁੰਚਿਆ ਹੁਣ ਵੀ 22 ਡਿਗਰੀ ਵਰਗਾ ਟੈਂਪਰੇਚਰ ਮਹਿਸੂਸ ਹੋ ਰਿਹਾ 22 ਵਰਗਾ ਮਹਿਸੂਸ ਹੋ ਰਿਹਾ ਪਰ ਸਨਸੈਟ ਜਿਹੜਾ ਉਹ ਜਲਦੀ ਹੋਣਾ ਸ਼ੁਰੂ ਹੋ ਗਿਆ 8:52 ਤੇ ਸਨਸੈਟ ਹੋਏਗਾ ਜਿਹੜਾ ਕਿ 6:26 ਤੇ ਨਿਕਲਿਆ ਸੋ ਲਗਾਤਾਰ ਦਿਨ ਜਿਹੜੇ ਉਹ ਛੋਟੇ ਹੋਣੇ ਸ਼ੁਰੂ ਹੋ ਚੁੱਕੇ ਆ ਜੀ ਆਲਰੇਡੀ

ਪਹਿਲੇ ਦੇ ਮੁਕਾਬਲੇ ਕਾਫੀ ਜ਼ਿਆਦਾ। ਅਗਸਤ 17 ਵੀ ਆ ਗਈ ਏ, ਕੱਲ ਨੂੰ ਅਗਸਤ 18 ਵਾਲੇ ਦਿਨ ਅੱਜ ਤੋਂ ਵੀ ਥੋੜਾ ਹੋਰ ਗਰਮ ਟੈਂਪਰੇਚਰ ਹੋਏਗਾ, 27 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 12 ਡਿਗਰੀ। ਵੈਡਨਸਡੇ 19 ਅਗਸਤ ਵਾਲੇ ਦਿਨ ਵੀ 27 ਡਿਗਰੀ ਤੇ ਘੱਟ ਤੋਂ ਘੱਟ 13 ਡਿਗਰੀ। ਥਰਸਡੇ ਅਗਸਤ 20 ਨੂੰ 24 ਐਂਡ 14 ਤੇ ਅਗਸਤ 21 ਵਾਲੇ ਦਿਨ ਫਰਾਈਡੇ ਵਾਲੇ ਦਿਨ ਜਿਹੜਾ ਕਿ ਵੀਕੈਂਡ ਜਦੋਂ ਸ਼ੁਰੂ ਹੋਏ ਨਾ ਜੀ, ਉਸ ਦਿਨ 27 ਡਿਗਰੀ ਵੱਧ ਤੋਂ ਵੱਧ ਹੋਏਗਾ ਤੇ ਘੱਟ ਤੋਂ ਘੱਟ 13 ਡਿਗਰੀ। ਜਿਹੜਾ ਸ਼ਨੀਵਾਰ ਵਾਲੇ ਦਿਨ ਵੀ ਆਲਮੋਸਟ ਸੇਮ ਟੈਂਪਰੇਚਰ 27-12, 27-14 ਇਸ ਤਰ੍ਹਾਂ ਦਾ ਜਿਹੜਾ ਸ਼ਨੀਵਾਰ ਵਾਲੇ ਦਿਨ ਹੋਏਗਾ। ਸੰਡੇ ਨੂੰ 1 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਤੁਸੀਂ ਪ੍ਰੋਗਰਾਮ ਸੁਣੋਗੇ ਤੇ ਇਹ ਪ੍ਰੋਗਰਾਮ 25 ਡਿਗਰੀ ਤੱਕ ਜਾਏਗਾ ਵੱਧ ਤੋਂ ਵੱਧ, ਘੱਟ ਤੋਂ ਘੱਟ 14 ਡਿਗਰੀ ਤੱਕ ਇਹਦੇ ਜਾਣ ਦੇ ਚਾਂਸਿਸ ਨੇ। ਸੋ ਕੈਲਗਰੀ ਬਾਏ ਇਲੈਕਸ਼ਨ ਕਾਲ ਕੀਤੀ ਗਈ ਹੈ ਕੈਲਗਰੀ ਸ਼ੋਅ ਰਾਈਡਿੰਗ ਵਾਸਤੇ, ਤੇ ਇੱਥੋਂ ਵੀ ਬਾਏ ਇਲੈਕਸ਼ਨ ਦੀ ਆਵਾਜ਼ ਜਿਹੜੀ ਹੈ ਜੀ ਆ ਗਈ ਹੈ ਹੁਣ। ਤੇ ਕੁਛ ਇੱਕ ਮਾੜੀ ਖਬਰ ਵੀ ਦੇਖ ਰਿਹਾ ਮੈਂ, ਸੈਕਿੰਡ ਪਰਸਨ ਜਿਹੜਾ ਜੀ ਉਹ ਡੁੱਬ ਗਿਆ 12 ਘੰਟੇ ਰੋਕੀ ਮਾਊਂਟੇਨ ਵਾਟਰ ਵੇਜ਼ ਦੇ ਅੰਦਰ। ਸੋ ਵਿਚ ਇਜ਼ ਬੈਡ, ਕਿਉਂਕਿ ਲੋਕੀ ਜਿਹੜੇ ਨੇ ਵਿਚਾਰੇ ਸਾਵਧਾਨੀ ਵਰਤਣ ਦੀ ਕੋਸ਼ਿਸ਼ ਤੇ ਕਰਦੇ ਆ, ਬਟ ਗੱਲਬਾਤ ਬਣਦੀ ਨਹੀਂ। ਕਈ ਵਾਰੀ ਕੀ ਹੁੰਦਾ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਹੋ ਜਾਂਦੀਆਂ, ਤੇ ਫਿਰ ਪਤਾ ਤਾਂ ਚੱਲਦਾ ਹੀ ਰਹਿੰਦਾ ਵੀ ਕੀ ਕੁਝ ਚੱਲ ਰਿਹਾ, ਕਿੱਧਰਲੇ ਪਾਸੇ ਗੱਲਬਾਤ ਚੱਲ ਰਹੀ ਹੈ। ਬਟ ਫਿਰ ਵੀ ਬਚਾਅ ਕਰਨਾ ਜਿਹੜਾ ਹੈ ਉਹ ਹਰ ਵਾਰੀ ਪੋਸੀਬਲ ਨਹੀਂ ਹੋ ਸਕਦਾ। ਕੈਲਗਰੀ ਜ਼ੂ ਚੋਂ ਜਿਹੜਾ ਗ੍ਰਿਜ਼ਲੀ ਭੱਜਿਆ ਸੀਗਾ ਜੀ, ਉਹਨੂੰ ਕਹਿੰਦੇ ਸੇਫਲੀ ਫਿਰ ਵਾਪਸ ਲੈਣ ਦਾ, ਤੇ ਉੱਥੇ ਆਪਣੀ ਹੈਬੀਟੇਟ ਦੇ ਵਿੱਚ ਰਖਾ ਤਾ। ਸੋ ਇਹਦੇ ਨਾਲ ਰਿਲੇਟਡ ਕੁਛ ਇੱਕ ਹੋਰ ਜਿਹੜੀਆਂ ਕੈਲਗਰੀ ਦੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ। ਬਟ ਤੁਹਾਨੂੰ ਪਤਾ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਆਪਾਂ ਖਬਰਾਂ ਦੀ ਗੱਲਬਾਤ ਕਰਦੇ ਹਾਂ, ਉਹਦੇ ਨਾਲ ਨਾਲ ਕੁਛ ਗੀਤ ਸੰਗੀਤ ਤੇ ਦੁਨੀਆਂ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਪੇਸ਼ ਕੀਤੀਆਂ ਜਾਂਦੀਆਂ, ਕਿਉਂਕਿ ਦੁਨੀਆਂ ਭਰ 'ਚ ਕੀ ਚੱਲ ਰਿਹਾ ਉਹਦੇ ਤੇ ਵੀ ਪਤਾ ਲੱਗਦਾ ਰਹੇ ਤੇ ਵਧੀਆ ਰਹਿੰਦਾ, ਕਿਉਂਕਿ ਜਿੰਨਾ ਚੀਜ਼ਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਓਨਾ ਹੀ ਆਪਾਂ ਆਪਣਾ ਸਿਸਟਮ ਜਿਹੜਾ ਉਹ ਅਪਡੇਟ ਕਰ ਲੈਂਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇਸੇ ਤਰੀਕੇ ਨਾਲ ਗੱਲਬਾਤ ਜਿਹੜੀ ਉਹ ਚੱਲਦੀ ਰਹੇਗੀ, ਤੇ ਗੀਤ ਸੰਗੀਤ ਵੀ ਚੱਲਦਾ ਰਹੇਗਾ, ਪਲੱਸ ਨਾਲ ਦੀ ਨਾਲ ਆਪਾਂ ਆਪਣੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਜਿਹੜੀਆਂ ਕਿ ਤੁਸੀਂ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹੋ। ਵੱਖਰੀਆਂ ਵੱਖਰੀਆਂ ਖਬਰਾਂ ਤੇ ਵੱਖਰੀਆਂ ਵੱਖਰੀਆਂ ਗੱਲਾਂਬਾਤਾਂ ਜਿਹੜੀਆਂ ਨੇ ਉਹ ਸੁਣਾਂਗੇ। ਮਾਹਿਰਾ ਸ਼ਰਮਾ ਤੇ ਮੈਨੂੰ ਲੱਗਦਾ ਵੀ ਇਹ ਪਰਫੋਰਮ ਕੀਤਾ ਗਿਆ ਗੀਤ ਹੈ ਜਿਹੜਾ ਕਿ ਕਾਫੀ ਇੰਟਰਸਟਿੰਗ ਗੀਤ ਨਵਾਂ ਆਇਆ। ਸੋ ਸੁਣਦੇ ਹਾਂ ਇਹ ਗਾਣਾ ਕੀ ਕਹਿੰਦਾ ਜੀ, ਫਿਰ ਇਸ ਤੋਂ ਬਾਅਦ ਆਪਾਂ ਗੱਲਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ

0: 1947
1: में लाखों खानदानों की तरह मैंने कहा अपनी स्टोरी सारी लिया है सो ਜਿਹਦੇ ਚ ਉਹ ਆਪਣੇ ਦਾਦੇ ਪੜਦਾਦੇ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਉਹ ਸਮਾਂ ਰਿਹਾ ਹੋਏਗਾ ਕਿਸ ਤਰੀਕੇ ਨਾਲ ਉਹ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ ਜਿਹਦੇ ਕਰਕੇ ਜਦੋਂ ਵੀ ਮੈਂ ਕਿਸੇ ਪਾਕਿਸਤਾਨੀ ਦੋਸਤ ਨਾਲ ਗੱਲਬਾਤ ਕਰਦਾ ਵਾਂ ਤੇ ਉਹ ਹਮੇਸ਼ਾ ਜਦੋਂ ਮੈਂ ਕਹਿੰਦਾ ਵੀ ਸਾਡੇ ਪੇਰੈਂਟ ਜਿਹੜੇ ਨੇ ਉਹ ਪਾਕਿਸਤਾਨ ਤੋਂ ਇੰਡੀਆ ਵਾਲੇ ਪਾਸੇ ਗਏ ਆ ਮਤਲਬ ਤੇ ਉਹਨਾਂ ਦਾ ਜਿਹੜਾ ਦੂਸਰਾ ਸਵਾਲ ਹੁੰਦਾ ਉਹ ਇਹੀ ਹੁੰਦਾ ਹਮੇਸ਼ਾ ਵੀ ਆਪਾਂ ਜਿਹੜੀ ਸਾਡੀ ਫੈਮਿਲੀ ਵੀ ਹੈ ਉਹ ਵੀ ਇੰਡੀਆ ਵਾਲੀ ਸਾਈਡ ਤੋਂ ਇੱਧਰਲੇ ਪਾਸੇ ਮੂਵ ਕੀਤੀ ਹੈ ਤੇ ਸੋ ਵਿਚ ਇਜ਼ ਵੈਰੀ ਕਾਮਨ ਜਿਹਨੂੰ ਕਹਿੰਦੇ ਆ ਵੀ ਇਹ ਹਰ ਘਰ ਘਰ ਦੀ ਕਹਾਣੀ ਹੈ ਤੇ ਇਹ ਨਹੀਂ ਕਿ ਮੈਂ ਸੁਣੀ ਹੈ ਜਾਂ ਮੈਨੂੰ ਪਤਾ ਤੇ ਬਾਕੀ ਸਾਰਿਆਂ ਨੂੰ ਵੀ ਤੇ ਉਹੀ ਕੁਛ ਪਤਾ ਤੇ ਇਸੇ ਕਰਕੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਜੀ ਇਹ ਮੈਨੂੰ ਲੱਗਦਾ ਵੀ ਸਟੋਰੀ ਜਾਂ ਫਿਲਮ ਜਿਹੜੀ ਹੈ ਮੈਂ ਥੋੜੀ ਜੀ ਦੇਖ ਪਾਏ ਜ਼ਿਆਦਾ ਨਹੀਂ ਕਿਉਂਕਿ ਚਲਦੇ ਚਲਦਿਆਂ ਥੋੜੀ ਬਹੁਤੀ ਦੇਖੀ ਜਾਂਦੀ ਸੀਗੀ ਤੇ ਬਾਅਦ ਚੋਂ ਫਿਰ ਰੁਕ ਜਾ ਜਾਂਦਾ ਕਈ ਵਾਰੀ ਬਟ ਇਹ ਹੈ ਵੀ ਪਤਾ ਚੱਲ ਜਾਂਦਾ ਜਿਸ ਤਰੀਕੇ ਨਾਲ ਪਰ ਨਸ਼ੀਰੁਦੀਨ ਦੀ ਐਕਟਿੰਗ ਜਿਹੜੀ ਹੈ ਐਜ਼ ਏ ਬਜ਼ੁਰਗ ਸਰਦਾਰ ਬਹੁਤ ਜ਼ਬਰਦਸਤ ਐਕਟਿੰਗ ਹੈ ਤੇ ਡੈਫੀਨੇਟਲੀ ਉਹਦੇ ਚ ਨਾਲ ਦੀ ਨਾਲ ਦਲਜੀਤ ਦੋਸਾਂਝ ਤੇ ਹੋਰ ਵੀ ਕਾਫੀ ਸਾਰੇ ਐਕਟਰ ਨੇ ਜਿਹੜੇ ਇਮਤਿਆਜ਼ ਅਲੀ ਨੇ ਬਣਾਈ ਹੈ ਫਿਲਮ ਜਿਨ੍ਹਾਂ ਨੇ ਪਹਿਲਾਂ ਵੀ ਮੂਵੀ ਬਣਾਈ ਸੀ ਦਲਜੀਤ ਉਹਨਾਂ ਦੇ ਨਾਲ ਚਮਕੀਲੇ ਦੇ ਉੱਤੇ ਆਈ ਥਿੰਕ ਵੀ ਉਦੋਂ ਤੋਂ ਇਹਨਾਂ ਦਾ ਏ ਆਰ ਰਹਿਮਾਨ ਤੇ ਇਹਨਾਂ ਸਾਰਿਆਂ ਦਾ ਇੱਕ ਕੋਂਬੀਨੇਸ਼ਨ ਦਾ ਜਿਹੜਾ ਉਹ ਸੈਟਅਪ ਹੋਇਆ ਦੈਟਸ ਵਾਈ ਇਹ ਜਿਹੜੀ ਪਿਕਚਰ ਹੈ ਇਹ ਵੀ ਕਾਫੀ ਵਧੀਆ ਤੇ ਖੂਬਸੂਰਤ ਹੈ ਇੱਕ ਹੋਰ ਅਗਲੀ ਗੱਲਬਾਤ ਵਾਲੇ ਪਾਸੇ ਚੱਲਦੇ ਹਾਂ ਤੇ ਫਿਰ ਵਾਪਸ ਮਿਲ ਕੇ ਹੋਰ ਗੱਲਾਂ ਬਾਤਾਂ ਕਰਾਂਗੇ
2: ਹੈਲੋ ਆਵਾਜ਼ ਆ ਰਹੀ ਹੈ ਬਾਪੂ ਜੀ ਹੈਲੋ
3: ਆ ਰਹੀ ਆਵਾਜ਼ ਪਤਾ ਤੇਰੀ ਓਏ ਸ਼ੁਕਰ ਆ ਯਾਰ ਉਹ ਤੇਰੀ ਆਵਾਜ਼ ਤਾਂ ਸੁਣੀ
2: ਉਹ ਬਾਪੂ ਜੀ ਤੁਹਾਨੂੰ ਬਸ ਪਤਾ ਹੀ ਆ ਇੱਥੇ
3: ਕੰਮਾਂ ਕਾਰਾਂ ਦਾ ਹੋਰ ਪੁੱਤ ਕਿਵੇਂ ਆ
2: ਹਾਂਜੀ ਹਾਂਜੀ ਵਧੀਆ ਬਾਪੂ ਜੀ
4: ਮੈਂ ਤਾਂ ਫੋਨ ਕਰਿਆ ਸੀ ਉਹ
2: ਟ੍ਰੈਕਟਰ ਵਾਸਤੇ ਪੈਸੇ
4: ਭੇਜੇ ਸੀ ਉਹ ਪਹੁੰਚ ਗਏ
3: ਉਹ ਪੈਸੇ ਤਾਂ ਮਿਲ ਗਏ ਪੁੱਤ ਤੂੰ ਕਦੋਂ ਮਿਲਣਾ ਉਹ ਸਾਡੀਆਂ ਤਾਂ ਅੱਖਾਂ ਤਰਸੀਆਂ ਪੁੱਤ ਤੈਨੂੰ ਦੇਖਣ ਦੀ ਤੇਰੇ ਚਾਚੇ ਕੇ ਤਾਂ ਰੋਜ਼ ਹੀ ਪੁੱਛਦੇ ਤੇਰੇ ਬਾਰੇ ਵੀ ਕਦੋਂ ਆਉਣਾ ਸਾਬਰ ਨੇ ਤੇਰੀ ਮਾਂ ਪਤਾ ਤੈਨੂੰ ਕਿੰਨਾ ਯਾਦ ਕਰਤੀ
2: ਮੈਂ ਮੈਂ ਮਾਰਦਾ ਕਿਹੜਾ ਜੀ
4: ਮੈਂ ਕਰਦਾ ਤੁਹਾਨੂੰ ਇੱਕ ਮਿੰਟ ਜੀ ਕਰਦਾ

0: ਲਓ ਜੀ, ਇਹ ਵੀ ਬੜੀਆਂ ਸਟੋਰੀਜ਼ ਨੇ ਜਦੋਂ ਕਈ ਯੰਗ ਬੱਚੇ ਵਿਚਾਰੇ ਇੱਥੇ ਰਹਿ ਜਾਂਦੇ ਆ ਤੇ ਅੱਗੇ ਨਹੀਂ ਵੱਧ ਪਾਉਂਦੇ। ਤੁਹਾਨੂੰ ਪਤਾ ਵੀ ਕਈ ਤਰ੍ਹਾਂ ਦੀ ਸਿਚੁਏਸ਼ਨ ਆਪਾਂ ਆਏ ਦਿਨ ਸੁਣਦੇ ਰਹਿੰਦੇ ਹਾਂ, ਤੇ ਇਸ ਕਰਕੇ ਯੰਗ ਲੋਕਾਂ ਨੂੰ ਥੋੜਾ ਧਿਆਨ ਜ਼ਿਆਦਾ ਰੱਖਣਾ ਚਾਹੀਦਾ ਆਪਣਾ, ਕਿਉਂਕਿ ਇਹ ਸੋਚ ਕੇ ਕਿ ਕੈਨੇਡਾ ਦੇ ਵਿੱਚ ਤੇ ਸਭ ਕੁਛ ਓਪਨ ਹੈ, ਜੋ ਮਰਜ਼ੀ ਤੁਸੀਂ ਕਰੋ ਨਾ ਕਰੋ ਤੁਹਾਡੇ ਆਪਣੇ ਹੱਥ 'ਚ, ਕੋਈ ਤੁਹਾਨੂੰ ਰੋਕ ਨਹੀਂ ਰਿਹਾ, ਚਾਹੇ ਤਰੱਕੀ ਕਰਨੀ ਹੋਵੇ ਜਾਂ ਕੁਛ ਵੀ ਕਰਨਾ ਹੋਵੇ। ਇਵਨ ਦੋ ਬੜੀ ਤਰ੍ਹਾਂ ਦੇ ਸਿਸਟਮ ਇੱਥੇ ਚੱਲਦੇ ਨੇ, ਇੱਕ ਦੇ ਨਾਲ ਦੂਸਰੇ ਵੀ ਚੀਜ਼ਾਂ ਚੱਲਦੀਆਂ, ਬਟ ਇਹ ਤੁਸੀਂ ਆਪ ਹੀ ਮੈਨੇਜ ਕਰਨਾ ਵੀ ਕਿਹੜੀ ਚੀਜ਼ ਠੀਕ ਹੈ ਕਿਹੜੀ ਨਹੀਂ ਚੀਜ਼ ਠੀਕ, ਕਿਉਂਕਿ ਅਡਲਟਸ ਬੱਚੇ ਮੋਸਟਲੀ ਇੱਥੇ ਆਉਂਦੇ ਆ ਤੇ ਫਿਰ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ। ਸੋ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸੁਣ ਲਈਆਂ ਆਲਰੇਡੀ, ਇਸੇ ਤਰੀਕੇ ਨਾਲ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ ਚੱਲੇਗਾ, ਤੇ ਇੱਕ ਜਿਹੜੀ ਹੋਰ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈ, ਮੈਨੂੰ ਲੱਗਦਾ ਵੀ ਮੈਂ ਉਹ ਵੀ ਕੁਇਕਲੀ ਤੁਹਾਡੇ ਨਾਲ ਸ਼ੇਅਰ ਕਰਦਾ। ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਜੀ, ਇਸ ਵਾਰੀ ਫਿਰ ਧੂਮਧਾਮ ਦੇ ਨਾਲ ਮਨਾਇਆ ਜਾਏਗਾ, ਪਹਿਲਾਂ ਦੀ ਤਰ੍ਹਾਂ, ਕਿਉਂਕਿ ਇੰਡੀਆ ਦੇ ਕੈਨੇਡਾ ਦੇ ਰਿਲੇਸ਼ਨਸ਼ਿਪ ਜਿਹੜੇ ਨੇ ਪਹਿਲੇ ਦੇ ਮੁਕਾਬਲੇ ਕਾਫੀ ਬੈਟਰ ਹੋ ਚੁੱਕੇ ਨੇ, ਤੇ ਕਾਫੀ ਕੁਛ ਐਕਟੀਵਿਟੀਜ਼ ਆਲਰੇਡੀ ਚੱਲ ਰਹੀਆਂ ਨੇ। ਸੋ ਇਸੇ ਸਿਲਸਿਲੇ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਆਪਾਂ ਤੁਹਾਡੇ ਵਾਸਤੇ ਜਿਹੜਾ ਇੱਕ ਵਾਰੀ ਫਿਰ ਤੋਂ ਉਹ ਪਿਆਰ ਪਹਿਲਾਂ ਨਿਕਲ ਕੇ ਆਇਆ ਸੀ ਦੋਨੋਂ ਕੰਟਰੀਜ਼ ਦੇ ਬਿਜ਼ਨੈਸਿਸ ਦਾ, ਇੱਕ ਵਾਰ ਦੂਜੇ ਵਾਸਤੇ, ਤੇ ਉਹਨੂੰ ਦੁਬਾਰਾ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਮੇਨ ਲੈਵਲ ਦੇ ਉੱਤੇ ਕੰਟਰੀਜ਼ ਦੇ ਲੈਵਲ ਦੇ ਤੇ ਬਿਜ਼ਨਸ ਜਿਹੜੇ ਨੇ ਉਹ ਹੁੰਦੇ ਰਹਿੰਦੇ ਆ, ਬਟ ਸਮਾਲ ਤੇ ਮੀਡੀਅਮ ਬਿਜ਼ਨਸ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਦੂਜੇ ਦੇ ਨਾਲ ਬਿਜ਼ਨਸ ਕਰਨ ਦਾ ਮੌਕਾ ਮਿਲਣਾ ਚਾਹੀਦਾ। ਕੁਛ ਇੱਕ ਤੇ ਮੇਨ ਮੇਨ ਲੋਕੀ ਤੇ ਕਰ ਲੈਂਦੇ, ਬਟ ਜ਼ਿਆਦਾਤਰ ਲੋਕੀ ਜਿਹੜੇ ਇਹਦੇ ਚ ਕਾਮਯਾਬ ਨਹੀਂ ਹੋ ਪਾਉਂਦੇ।
1: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ। ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਨਮਸਤੇ, ਸਤਿ ਸ਼੍ਰੀ ਅਕਾਲ।

ਅਰਜ਼ੀ ਦੇਣ ਵਾਲਿਆਂ ਲਈ ਇੱਕ ਅਹਿਮ ਬਦਲਾਅ ਸਾਹਮਣੇ ਆਇਆ ਹੈ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਦੋ ਮਹੱਤਵਪੂਰਨ ਫਾਰਮਾਂ ਦੇ ਨਵੇਂ ਵਰਜ਼ਨ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਬਦਲਾਅ 15 ਸਤੰਬਰ 2026 ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ ਜੇਕਰ ਕੋਈ ਵਿਅਕਤੀ ਪੁਰਾਣੇ ਵਰਜ਼ਨ ਵਾਲਾ ਫਾਰਮ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਦੀ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ। ਇਹ ਬਦਲਾਅ ਖਾਸ ਤੌਰ ਤੇ ਅਮਰੀਕਾ 'ਚ ਰਹਿ ਰਹੇ H-1B ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ, ਵਿਦਿਆਰਥੀਆਂ ਅਤੇ ਹੋਰ ਗੈਰ ਇਮੀਗ੍ਰੈਂਟ ਵੀਜ਼ਾ ਧਾਰਕਾਂ ਲਈ ਮਹੱਤਵਪੂਰਨ ਹੈ। ਫਾਰਮ I-539 ਦੀ ਵਰਤੋਂ ਅਮਰੀਕਾ ਦੇ ਅੰਦਰ ਰਹਿੰਦੇ ਹੋਏ ਗੈਰ ਇਮੀਗ੍ਰੈਂਟ ਵੀਜ਼ਾ ਸਟੇਟਸ ਨੂੰ ਵਧਾਉਣ ਜਾਂ ਬਦਲਣ ਲਈ ਕੀਤੀ ਜਾਂਦੀ ਹੈ। H-1B ਧਾਰਕਾਂ ਲਈ H-4 ਵੀਜ਼ਾ ਵਾਲੇ ਪਤੀ ਪਤਨੀ ਅਤੇ ਬੱਚੇ ਕੁਝ ਹਾਲਾਤਾਂ 'ਚ ਇਸ ਫਾਰਮ ਦੀ ਵਰਤੋਂ ਕਰ ਸਕਦੇ ਨੇ। ਹਾਲਾਂਕਿ H-1B ਕਰਮਚਾਰੀ ਖੁਦ ਆਪਣਾ H-1B ਸਟੇਟਸ ਵਧਾਉਣ ਜਾਂ ਬਦਲਣ ਲਈ ਆਮ ਤੌਰ ਤੇ I-539 ਨਹੀਂ ਭਰਦਾ। ਅਜਿਹੇ ਮਾਮਲਿਆਂ 'ਚ ਆਮ ਤੌਰ ਤੇ ਉਸਦਾ ਨਿਯੋਕਤਾ ਫਾਰਮ I-129 ਜਮ੍ਹਾਂ ਕਰਦਾ ਹੈ। ਇਸ ਲਈ ਅਰਜ਼ੀ ਦੇਣ ਤੋਂ ਪਹਿਲਾਂ ਆਪਣੀ ਵੀਜ਼ਾ ਸ਼੍ਰੇਣੀ ਮੁਤਾਬਕ ਸਹੀ ਫਾਰਮ ਚੁਣਨਾ ਜ਼ਰੂਰੀ ਹੈ। ਫਾਰਮ I-765 ਅਮਰੀਕਾ 'ਚ ਕੰਮ ਕਰਨ ਦੀ ਇਜਾਜ਼ਤ ਲੈਣ ਲਈ ਵਰਤਿਆ ਜਾਂਦਾ ਹੈ। ਇਸ ਲਈ ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। H-1B ਕਰਮਚਾਰੀ ਆਮ ਤੌਰ ਤੇ ਆਪਣੀ H-1B ਨੌਕਰੀ ਲਈ I-765 ਦੀ ਵਰਤੋਂ ਨਹੀਂ ਕਰਦਾ, ਪਰ ਯੋਗਤਾ ਪੂਰੀ ਕਰਨ ਵਾਲੇ ਕੁਝ H-4 ਪਤੀ ਪਤਨੀ ਇਸ ਫਾਰਮ ਰਾਹੀਂ EAD ਲਈ ਅਰਜ਼ੀ ਦੇ ਸਕਦੇ ਨੇ। ਇਸ ਤੋਂ ਇਲਾਵਾ ਅਮਰੀਕਾ 'ਚ ਪੜ੍ਹ ਰਹੇ ਕੁਝ ਵਿਦਿਆਰਥੀ ਅਤੇ ਹੋਰ ਸ਼੍ਰੇਣੀਆਂ ਦੇ ਲੋਕ ਵੀ ਆਪਣੀ ਸਥਿਤੀ ਮੁਤਾਬਕ ਇਸ ਫਾਰਮ ਦੀ ਵਰਤੋਂ ਕਰ ਸਕਦੇ ਨੇ। USCIS ਮੁਤਾਬਕ I-539 ਦਾ ਨਵਾਂ ਵਰਜ਼ਨ 15 ਸਤੰਬਰ 2026 ਦੀ ਤਰੀਕ ਵਾਲਾ ਹੋਵੇਗਾ। ਇਹ 28 ਅਗਸਤ 2024 ਵਾਲੇ ਪੁਰਾਣੇ ਵਰਜ਼ਨ ਦੀ ਥਾਂ ਲਵੇਗਾ। ਇਸੇ ਤਰ੍ਹਾਂ I-765 ਦਾ 15 ਸਤੰਬਰ 2026 ਵਾਲਾ ਨਵਾਂ ਵਰਜ਼ਨ 21 ਅਗਸਤ 2025 ਵਾਲੇ ਪੁਰਾਣੇ ਵਰਜ਼ਨ ਦੀ ਥਾਂ ਲਵੇਗਾ। 15 ਸਤੰਬਰ ਤੋਂ ਪਹਿਲਾਂ ਜਮ੍ਹਾਂ ਕੀਤੇ ਗਏ ਪੁਰਾਣੇ ਵਰਜ਼ਨ ਵਾਲੇ ਫਾਰਮ ਸਵੀਕਾਰ ਕੀਤੇ ਜਾ ਸਕਦੇ ਨੇ, ਪਰ 15 ਸਤੰਬਰ ਜਾਂ ਇਸ ਤੋਂ ਬਾਅਦ ਪੁਰਾਣਾ ਫਾਰਮ ਭੇਜਣ ਤੇ ਅਰਜ਼ੀ ਰੱਦ ਹੋਣ ਦਾ ਖਤਰਾ ਏ। ਇਸ ਬਦਲਾਅ 'ਚ ਇੱਕ ਹੋਰ ਅਹਿਮ ਗੱਲ ਇਹ ਹੈ ਕਿ USCIS ਵੱਲੋਂ ਕੋਈ ਵਾਧੂ ਛੋਟ ਮਿਆਦ ਨਹੀਂ ਰੱਖੀ ਗਈ, ਯਾਨੀ 15 ਸਤੰਬਰ ਤੋਂ ਬਾਅਦ ਪੁਰਾਣੇ ਫਾਰਮ ਨਾਲ ਅਰਜ਼ੀ ਭੇਜਣ ਤੇ ਬਾਅਦ 'ਚ ਨਵਾਂ ਫਾਰਮ ਜਮ੍ਹਾਂ ਕਰਵਾਉਣ ਲਈ ਵੱਖਰਾ ਸਮਾਂ ਨਹੀਂ ਦਿੱਤਾ ਜਾਵੇਗਾ। ਅਮਰੀਕਾ 'ਚ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਜਾਰੀ ਹੈ। ਇਸ ਨੀਤੀ ਦੇ ਤਹਿਤ ਇੱਕ ਭਾਰਤੀ ਵਿਅਕਤੀ ਨੂੰ ਦੇਸ਼ ਤੋਂ ਡਿਪੋਰਟ ਕੀਤਾ ਗਿਆ ਏ। ਉਸ ਦੀ ਪਛਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਸਿੰਘ ਨੂੰ ਇੱਕ ਭਾਰਤੀ ਨਾਗਰਿਕ ਦੱਸਿਆ ਏ, ਜਿਸਦਾ ਅਪਰਾਧਿਕ ਰਿਕਾਰਡ ਅਤੇ ਗੈਰ ਪ੍ਰਵਾਸੀ ਦਰਜਾ ਏ। ਉਸ ਦੇ ਖਿਲਾਫ਼ ਦੋਸ਼ਾਂ 'ਚ ਜਿਣਸੀ ਹਮਲੇ, ਚੋਰੀ ਅਤੇ ਚੋਰੀ ਵਰਗੇ ਅਪਰਾਧਾਂ ਨਾਲ ਸਬੰਧਤ ਅਪਰਾਧਿਕ ਇਤਿਹਾਸ ਸ਼ਾਮਲ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਹਾਲ ਹੀ 'ਚ ਅਮਰੀਕਾ ਤੋਂ ਕੱਢੇ ਗਏ ਵਿਦੇਸ਼ੀ ਨਾਗਰਿਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਭਾਰਤ ਦੇ ਜਸ਼ਨਦੀਪ ਸਿੰਘ ਦਾ ਨਾਮ ਸ਼ਾਮਲ ਕੀਤਾ ਗਿਆ। DHS ਦੇ ਅਨੁਸਾਰ ਸਿੰਘ ਨੂੰ 3 ਅਗਸਤ ਨੂੰ ਅਮਰੀਕਾ ਤੋਂ ਕੱਢ ਦਿੱਤਾ ਗਿਆ ਸੀ। ਸਿੰਘ ਦੇ ਨਾਲ ਗਵਾਟੇਮਾਲਾ, ਮੈਕਸੀਕੋ ਤੇ ਚਿਲੀ ਦੇ 4 ਹੋਰ ਵਿਅਕਤੀਆਂ ਨੂੰ ਵੀ ਡਿਪੋਰਟ ਕੀਤਾ ਗਿਆ ਸੀ। ਵਿਭਾਗ ਨੇ ਉਸ ਦੀ ਉਮਰ, ਭਾਰਤ 'ਚ ਉਸ ਦੇ ਮੂਲ ਸਥਾਨ ਜਾਂ ਰਹਿਸ਼, ਜਾਂ ਅਮਰੀਕਾ 'ਚ ਉਸ ਦੀ ਇਮੀਗ੍ਰੇਸ਼ਨ ਸਥਿਤੀ ਅਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕੀਤੀ। ਇਸ ਤੋਂ ਇਲਾਵਾ ਵਿਭਾਗ ਨੇ ਸਿੰਘ ਵਿਰੁੱਧ ਦੋਸ਼ਾਂ ਜਾਂ ਉਸ ਨੂੰ ਹਟਾਉਣ ਤੋਂ ਪਹਿਲਾਂ ICE ਹਿਰਾਸਤ 'ਚ ਰੱਖੇ ਜਾਣ ਦੀ ਮਿਆਦ ਬਾਰੇ ਖਾਸ ਵੇਰਵੇ ਨਹੀਂ ਦੱਸੇ। ਜਿਸ ਖਾਸ ਦੇਸ਼ 'ਚ ਸਿੰਘ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਉਸ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ। ਅਮਰੀਕੀ ਸਰਕਾਰ ਅਪਰਾਧਾਂ ਦੇ ਦੋਸ਼ੀ ਪਾਏ ਗਏ ਗੈਰ ਨਾਗਰਿਕ ਅਪਰਾਧੀਆਂ ਨੂੰ ਜਾਂ ਤਾਂ ਉਨ੍ਹਾਂ ਦੇ ਮੂਲ ਦੇਸ਼ਾਂ 'ਚ ਜਾਂ ਖਾਸ ਸਮਝੌਤਿਆਂ ਦੇ ਤਹਿਤ ਗੱਲਬਾਤ ਦੁਆਰਾ ਨਿਰਧਾਰਿਤ ਤੀਜੇ ਦੇਸ਼ 'ਚ ਭੇਜ ਰਹੀ ਹੈ। ਅਮਰੀਕਾ ਨੇ ਸਿੰਘ ਦੇ ਨਾਲ 4 ਹੋਰ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ, ਜਿਨ੍ਹਾਂ 'ਚ ਗਵਾਟੇਮਾਲਾ ਤੋਂ ਰੈਮਨ ਗ੍ਰੈਗੋਰੀਓ ਹੇਰੇਰਾ ਰੂਇਜ਼, ਮੈਕਸੀਕਨ ਨਾਗਰਿਕ ਜਾਰਜ ਮਾਰਟੀਨੇਜ਼ ਗੁਏਰੇਰੋ ਅਤੇ ਬਰਟਾ ਮੋਂਟਾਨੋ ਜਿਮੇਨੇਜ਼, ਅਤੇ ਚਿਲੀ ਤੋਂ ਵਿਲੀਅਮਸ ਅਲੈਗਜ਼ੈਂਡਰੋ ਕੋਟੇਸ ਕੋਟਰੇਸ ਰਾਸ ਸ਼ਾਮਲ ਨੇ। DHS ਸਕੱਤਰ ਮਾਰਕਵੇਨ ਮੋਲਿਨ ਦੇ ਅਨੁਸਾਰ ਪਿਛਲੇ ਹਫ਼ਤੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ 'ਚ ਕਤਲ, ਸ਼ਰਾਬ ਪੀ ਕੇ ਗੱਡੀ ਚਲਾਉਣ, ਜਿਣਸੀ ਹਮਲੇ ਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ੀ ਵਿਅਕਤੀ ਸ਼ਾਮਲ ਨੇ। ਅਮਰੀਕਾ 'ਚ ਨੈਚੁਰਲਾਈਜੇਸ਼ਨ ਰਾਹੀਂ ਨਾਗਰਿਕਤਾ ਹਾਸਲ ਕਰਨ ਵਾਲੇ ਕੁਝ ਲੋਕਾਂ ਦੀ ਸਿਟੀਜ਼ਨਸ਼ਿਪ ਰੱਦ ਕਰਨ ਲਈ ਨਿਆਂ ਵਿਭਾਗ ਵੱਲੋਂ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। PBS ਨਿਊਜ਼ ਆਰ ਦੀ ਰਿਪੋਰਟ ਮੁਤਾਬਕ ਇਸ ਮਹੀਨੇ ਫੈਡਰਲ ਪ੍ਰੋਸੀਕਿਊਟਰਸ ਨੇ 25 ਨੈਚੁਰਲਾਈਜ਼ਡ ਅਮਰੀਕੀਆਂ ਦੀ ਨਾਗਰਿਕਤਾ ਖਤਮ ਕਰਨ ਲਈ ਕੇਸ ਅੱਗੇ ਵਧਾਏ ਨੇ। ਸਰਕਾਰ ਦਾ ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਨਾਗਰਿਕਤਾ ਲੈਣ ਸਮੇਂ ਆਪਣੇ ਪਿਛੋਕੜ ਨਾਲ ਜੁੜੀਆਂ
ਅਹਿਮ ਜਾਣਕਾਰੀਆਂ ਛੁਪਾਈਆਂ ਜਾਂ ਗਲਤ ਜਾਣਕਾਰੀ ਦਿੱਤੀ ਤੇ ਕੁਝ ਮਾਮਲਿਆਂ 'ਚ ਗੰਭੀਰ ਅਪਰਾਧਾਂ ਬਾਰੇ ਜਾਣਕਾਰੀ ਲੁਕਾਈ ਗਈ ਕਿਸੇ ਨੈਚੁਰਲਾਈਜ਼ਡ ਅਮਰੀਕੀ ਦੀ ਨਾਗਰਿਕਤਾ ਕਾਨੂੰਨੀ ਪ੍ਰਕਿਰਿਆ ਰਾਹੀਂ ਖਤਮ ਕਰਨ ਨੂੰ ਡੀਨੈਚੁਰਲਾਈਜ਼ੇਸ਼ਨ ਕਿਹਾ ਜਾਂਦਾ ਹੈ ਪੀਬੀਐਸ ਨਾਲ ਗੱਲਬਾਤ ਦੌਰਾਨ

0: ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੀ ਕਾਨੂੰਨ ਪ੍ਰੋਫੈਸਰ ਕੈਸੈਂਡਰਾ ਬੁਰਕੇ ਰੋਬਰਟਸਨ ਨੇ ਕਿਹਾ ਕਿ ਆਧੁਨਿਕ ਸਮੇਂ 'ਚ ਅਜਿਹੇ ਕੇਸ ਬਹੁਤ ਘੱਟ ਰਹੇ ਨੇ ਅਤੇ ਆਮ ਤੌਰ 'ਤੇ ਸਾਲ 'ਚ ਔਸਤਨ 10 ਤੋਂ ਵੀ ਘੱਟ ਮਾਮਲੇ ਸਾਹਮਣੇ ਆਉਂਦੇ ਸਨ ਪਿਛਲੇ ਸਮੇਂ 'ਚ ਇਸ ਤਰ੍ਹਾਂ ਦੀ ਕਾਰਵਾਈ ਮੁੱਖ ਤੌਰ 'ਤੇ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਗੰਭੀਰ ਮਾਮਲਿਆਂ 'ਚ ਕੀਤੀ ਜਾਂਦੀ ਹੈ ਰਿਪੋਰਟ ਮੁਤਾਬਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੁੜ ਸੱਤਾ 'ਚ ਆਉਣ ਤੋਂ ਬਾਅਦ ਨਿਆਂ ਵਿਭਾਗ ਨੇ ਡੀਨੈਚੁਰਲਾਈਜੇਸ਼ਨ ਦੇ ਮਾਮਲਿਆਂ ਨੂੰ ਵਧੇਰੇ ਤਰਜੀਹ ਦਿੱਤੀ ਹੈ ਪੀਬੀਐਸ ਨੇ ਦੱਸਿਆ ਕਿ ਮੌਜੂਦਾ ਟਰੰਪ ਪ੍ਰਸ਼ਾਸਨ ਦੌਰਾਨ ਹੁਣ ਤੱਕ ਪਿਛਲੇ ਬਾਈਡਨ ਪ੍ਰਸ਼ਾਸਨ ਦੇ ਪੂਰੇ 4 ਸਾਲਾਂ ਨਾਲੋਂ ਵੱਧ ਡੀਨੈਚੁਰਲਾਈਜੇਸ਼ਨ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਨੇ ਪਰ ਸਿਰਫ ਇਹ ਦੋਸ਼ ਹੈ ਕਿ ਕਿਸੇ ਵਿਅਕਤੀ ਨੇ ਨਾਗਰਿਕਤਾ ਦੀ ਅਰਜ਼ੀ 'ਚ ਗਲਤ ਬਿਆਨ ਦਿੱਤਾ ਸੀ ਆਪਣੇ ਆਪ ਨਾਗਰਿਕਤਾ ਖਤਮ ਕਰਨ ਲਈ ਕਾਫੀ ਨਹੀਂ ਹੁੰਦਾ ਅਮਰੀਕੀ ਸੁਪਰੀਮ ਕੋਰਟ ਦੇ ਮਾਪਦੰਡਾਂ ਅਨੁਸਾਰ ਸਰਕਾਰ ਨੂੰ ਇਹ ਸਾਬਤ ਕਰਨਾ ਪੈਂਦਾ ਏ ਕਿ ਗਲਤ ਜਾਂ ਛੁਪਾਈ ਗਈ ਜਾਣਕਾਰੀ ਮਟੀਰੀਅਲ ਸੀ ਭਾਵ ਜੇ ਸਹੀ ਜਾਣਕਾਰੀ ਉਸ ਸਮੇਂ ਸਾਹਮਣੇ ਹੁੰਦੀ ਤਾਂ ਉਸ ਵਿਅਕਤੀ ਨੂੰ ਨਾਗਰਿਕਤਾ ਮਿਲਣ ਦੇ ਫੈਸਲੇ ਦੇ ਉੱਤੇ ਅਸਰ ਪੈ ਸਕਦਾ ਸੀ ਇਹ ਮਾਮਲੇ ਫੈਡਰਲ ਅਦਾਲਤ 'ਚ ਜਾਂਦੇ ਨੇ ਤੇ ਸਰਕਾਰ ਨੂੰ ਆਪਣੇ ਦੋਸ਼ ਸਾਬਤ ਕਰਨੇ ਪੈਂਦੇ ਨੇ ਜੇ ਅਦਾਲਤ ਕਿਸੇ ਵਿਅਕਤੀ ਦੀ ਨਾਗਰਿਕਤਾ ਰੱਦ ਕਰ ਦਿੰਦੀ ਹੈ ਤਾਂ ਕੁਝ ਹਾਲਾਤਾਂ 'ਚ ਉਸ ਤੋਂ ਬਾਅਦ ਵੱਖਰੀ ਡੈਪੂਟੇਸ਼ਨ ਜਾਂ ਰਿਮੂਵਲ ਕਾਰਵਾਈ ਦੀ ਸ਼ੁਰੂਆਤ ਹੋ ਸਕਦੀ ਹੈ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਨੈਚੁਰਲਾਈਜ਼ਡ ਅਮਰੀਕੀ ਦੀ ਸਿਟੀਜ਼ਨਸ਼ਿਪ ਸਿਰਫ ਸਰਕਾਰੀ ਐਲਾਨ ਨਾਲ ਆਪਣੇ ਆਪ ਰੱਦ ਨਹੀਂ ਹੋ ਜਾਂਦੀ ਇਸ ਲਈ ਕਾਨੂੰਨੀ ਆਧਾਰ ਅਦਾਲਤੀ ਕਾਰਵਾਈ ਤੇ ਸਰਕਾਰ ਵੱਲੋਂ ਲੋੜੀਂਦੇ ਤੱਥ ਸਾਬਤ ਕਰਨਾ ਜ਼ਰੂਰੀ ਹੁੰਦਾ ਹੈ ਇੱਕ ਨਵੀਂ ਰਿਪੋਰਟ ਅਨੁਸਾਰ 2026-2027 ਐਪਲੀਕੇਸ਼ਨ ਸਾਈਕਲ ਲਈ ਭਾਰਤ ਤੋਂ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਅੰਤਰਰਾਸ਼ਟਰੀ ਅਰਜ਼ੀਆਂ 'ਚ 14% ਦੀ ਗਿਰਾਵਟ ਆਈ ਹੈ ਇਹ ਗਿਰਾਵਟ ਨਾਫਸਾ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਸ ਅਤੇ ਜੇਬੀ ਇੰਟਰਨੈਸ਼ਨਲ ਦੇ ਸ਼ੁਰੂਆਤੀ ਵਿਸ਼ਲੇਸ਼ਣ 'ਚ ਸਾਹਮਣੇ ਆਈ ਹੈ ਉਨ੍ਹਾਂ ਦਾ ਅਨੁਮਾਨ ਹੈ ਕਿ ਫਾਲ 2026 'ਚ ਅਮਰੀਕਾ 'ਚ 1.11 ਲੱਖ ਤੱਕ ਘੱਟ ਅੰਤਰਰਾਸ਼ਟਰੀ ਵਿਦਿਆਰਥੀ ਹੋ ਸਕਦੇ ਨੇ ਜਿਸ ਨਾਲ ਆਰਥਿਕ ਯੋਗਦਾਨ 'ਚ $3.4 ਅਰਬ ਤੱਕ ਦਾ ਨੁਕਸਾਨ ਹੋ ਸਕਦਾ ਹੈ ਤੇ ਲਗਭਗ $40,000 ਘੱਟ ਨੌਕਰੀਆਂ ਪੈਦਾ ਹੋ ਸਕਦੀਆਂ ਨੇ NAFSA ਦੇ ਵਿਸ਼ਲੇਸ਼ਣ 'ਚ ਭਾਰਤ ਅਤੇ ਚੀਨ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਭੇਜਣ ਵਾਲੇ ਦੋ ਸਭ ਤੋਂ ਵੱਡੇ ਦੇਸ਼ਾਂ ਵਜੋਂ ਦਰਸਾਇਆ ਗਿਆ ਦੋਵਾਂ ਦੇਸ਼ਾਂ 'ਚ ਸੀਮਤ ਜਾਂ ਦੇਰੀ ਨਾਲ ਮਿਲਣ ਵਾਲੀਆਂ ਵੀਜ਼ਾ ਅਪੁਆਇੰਟਮੈਂਟਸ ਨੂੰ ਅਮਰੀਕਾ 'ਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ 'ਚ ਸ਼ਾਮਲ ਕੀਤਾ ਗਿਆ ਹੈ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਵਿੱਚ ਇਹ ਗਿਰਾਵਟ ਅੰਤਰਰਾਸ਼ਟਰੀ ਮੰਗ 'ਚ ਆਈ ਵਿਆਪਕ ਮੰਦੀ ਦੇ ਵਿਚਕਾਰ ਦਰਜ ਹੋਈ ਹੈ 2026-2027 ਸਾਈਕਲ ਲਈ ਕਾਮਨ ਐਪ ਰਾਹੀਂ ਅੰਤਰਰਾਸ਼ਟਰੀ ਸਬਮਿਸ਼ਨਸ ਦੇ ਵਿੱਚ ਕੁੱਲ ਮਿਲਾ ਕੇ 9% ਦੀ ਗਿਰਾਵਟ ਆਈ ਹੈ ਰਿਪੋਰਟ 'ਚ ਐਸੋਸੀਏਸ਼ਨ ਆਫ ਅਮੈਰੀਕਨ ਯੂਨੀਵਰਸਿਟੀਜ਼ ਦਾ ਡਾਟਾ ਐਕਸਚੇਂਜ ਦੇ ਅੰਕੜਿਆਂ ਦਾ ਵੀ ਹਵਾਲਾ ਦਿੱਤਾ ਗਿਆ ਏ ਇਹਨਾਂ ਅਨੁਸਾਰ ਫਾਲ 2026 ਲਈ ਅਮਰੀਕੀ ਡਾਕਟਰੇਟ ਪ੍ਰੋਗਰਾਮਾਂ ਦੇ ਵਿੱਚ ਅੰਤਰਰਾਸ਼ਟਰੀ ਅਰਜ਼ੀਆਂ ਦੇ ਵਿੱਚ 21% ਦੀ ਗਿਰਾਵਟ ਆਈ ਹੈ ਅੰਤਰਰਾਸ਼ਟਰੀ ਦਾਖਲਿਆਂ 'ਚ 17% ਦੀ ਕਮੀ ਆਈ ਜਦਕਿ ਫੈਡਰਲ ਖੋਜ ਫੰਡਿੰਗ ਨੂੰ ਲੈ ਕੇ ਅਨਿਸ਼ਚਿਤਤਾ ਦਰਮਿਆਨ ਕੁੱਲ ਡਾਕਟਰੇਟ ਪ੍ਰੋਗਰਾਮ ਦਾਖਲਿਆਂ 'ਚ 15% ਦੀ ਗਿਰਾਵਟ ਆਈ ਹੈ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਸਪ੍ਰਿੰਗ 2026 ਸਨੈਪਸ਼ਾਟ ਦਾ ਜਵਾਬ ਦੇਣ ਵਾਲੀਆਂ ਲਗਭਗ 2/3 ਅਮਰੀਕੀ ਸੰਸਥਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ 2026-2027 'ਚ ਅੰਤਰਰਾਸ਼ਟਰੀ ਦਾਖਲਿਆਂ 'ਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ ਕੁਝ ਸੰਸਥਾਵਾਂ ਨੇ ਗ੍ਰੈਜੂਏਟ ਦਾਖਲਿਆਂ ਦੇ ਵਿੱਚ 40% ਤੱਕ ਦੀ ਕਮੀ ਦਾ ਅਨੁਮਾਨ ਲਗਾਇਆ ਏ ਵੀਜ਼ਾ ਪ੍ਰੋਸੈਸਿੰਗ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡੀ ਚਿੰਤਾ ਬਣੀ ਹੋਈ ਹੈ ਰਿਪੋਰਟ 'ਚ ਭਾਰਤ ਚੀਨ ਅਤੇ ਪੂਰੇ ਯੂਰਪ ਦੇ ਵਿੱਚ ਅਮਰੀਕੀ ਵਣਜ ਦੂਤ ਘਰਾਂ 'ਚ ਵਿਦਿਆਰਥੀਆਂ ਲਈ ਸੀਮਤ ਜਾਂ ਦੇਰੀ ਨਾਲ ਮਿਲਣ ਵਾਲੀਆਂ ਅਪੁਆਇੰਟਮੈਂਟਸ ਦਾ ਹਵਾਲਾ ਦਿੱਤਾ ਗਿਆ ਏ ਜਲਦੀ ਅਪੁਆਇੰਟਮੈਂਟ ਦੀਆਂ ਕੁਝ ਬੇਨਤੀਆਂ ਵੀ ਰੱਦ ਕੀਤੀਆਂ ਗਈਆਂ ਨੇ ਵਿਸ਼ਲੇਸ਼ਣ 'ਚ ਅਮਰੀਕੀ ਯਾਤਰਾ ਪਾਬੰਦੀਆਂ ਦੇ ਵਿਸਥਾਰ ਵੱਲ ਵੀ ਇਸ਼ਾਰਾ ਕੀਤਾ ਗਿਆ ਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ 'ਚ ਅਨੁਮਾਨਿਤ ਗਿਰਾਵਟ ਦਾ ਆਰਥਿਕ ਪ੍ਰਭਾਵ ਪੂਰੇ ਅਮਰੀਕਾ 'ਚ ਦੇਖਣ ਨੂੰ ਮਿਲੇਗਾ ਰਿਪੋਰਟ ਮੁਤਾਬਕ ਕੈਲੀਫੋਰਨੀਆ ਨੂੰ ਸਭ ਤੋਂ ਵੱਧ $499.6 ਮਿਲੀਅਨ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਇਸ ਤੋਂ ਬਾਅਦ ਨਿਊਯਾਰਕ ਨੂੰ $470.3 ਮਿਲੀਅਨ ਦਾ ਨੁਕਸਾਨ ਹੋ ਸਕਦਾ ਹੈ ਮੈਸਾਚਿਸੈਟਸ ਅਤੇ ਮਿਸ਼ੀਗਨ 'ਚੋਂ ਹਰੇਕ ਨੂੰ $284 ਮਿਲੀਅਨ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਜਦਕਿ ਟੈਕਸਸ ਨੂੰ $199.1 ਮਿਲੀਅਨ ਤੇ ਇਲੀਨੋਇਜ਼ ਨੂੰ $191.6 ਮਿਲੀਅਨ ਦਾ ਨੁਕਸਾਨ ਹੋ ਸਕਦਾ ਹੈ ਹੋਰ ਰਾਜਾਂ 'ਚ ਵੀ ਕਾਫ਼ੀ ਨੁਕਸਾਨ ਦਾ ਅਨੁਮਾਨ ਹੈ ਜਿਨ੍ਹਾਂ ਵਿੱਚ
1: ਕੁਛ ਇੱਕ ਖ਼ਬਰਾਂ ਸੀਗੀਆਂ ਜਿਹੜੀਆਂ ਤੁਸੀਂ ਸੁਣੀਆਂ ਉਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹਦੇ 'ਚ ਕਿ ਦੁਨੀਆ ਭਰ ਤੋਂ ਲੋਕ ਪਾਰਟੀਸਪੇਟ ਕਰਨਗੇ ਤੇ ਜੇ ਤੁਸੀਂ ਵੀ ਉਹਦੇ 'ਚ ਪਾਰਟੀਸਪੇਟ ਕਰਨਾ ਚਾਹੁੰਦੇ ਹੋ CII ਐਕਸਪੋ ਜਾਂ CI ਐਕਸਪੋ ਜਿਹਨੂੰ ਕੈਨੇਡੀਅਨ ਇੰਟਰਨੈਸ਼ਨਲ ਐਕਸਪੋ ਕਹਿੰਦੇ ਹਾਂ ਜਿਸ ਤਰੀਕੇ ਨਾਲ ਅੱਜ ਕੱਲ੍ਹ ਕੈਨੇਡਾ ਓਪਨ ਟੂ ਬਿਜ਼ਨਸ ਹੈ ਕਾਫ਼ੀ ਲੋਕਾਂ ਨੂੰ ਵੀਜ਼ਾ ਜਿਹੜੇ ਨੇ ਮਿਲ ਰਹੇ ਨੇ ਇੱਥੇ ਪਹੁੰਚ ਕੇ ਤੇ ਉਹ ਆਪਣਾ ਬਿਜ਼ਨਸ ਦੀਆਂ ਐਕਟੀਵਿਟੀਜ਼ ਕਰ ਸਕਦੇ ਨੇ ਜੇ ਤੁਹਾਡੇ ਕੋਈ ਦੋਸਤ ਮਿੱਤਰ ਭੈਣ ਭਰਾ ਜੇ ਕੈਨੇਡਾ ਦੇ ਵਿੱਚ ਆ ਕੇ ਬਿਜ਼ਨਸ ਕਰਨਾ ਚਾਹੁੰਦੇ ਨੇ ਜਾਂ ਕੋਈ ਐਕਟੀਵਿਟੀਜ਼ ਕਰਨਾ ਚਾਹੁੰਦੇ ਤੇ ਜ਼ਰੂਰ 403-400-0203

0: ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ੱਬਾ ਕੈਟੂ ਜੀ, ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸਰਸੰਗਮ 94.7 FM ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 17 ਅਗਸਤ ਹੈ ਦਿਨ ਸੋਮਵਾਰ ਹੈ ਤੇ ਇੱਕ ਘੰਟੇ ਤੱਕ ਅਸੀਂ ਤੁਹਾਨੂੰ ਸੁਣਾਵਾਂਗੇ ਇਦਾਂ ਦੇ ਹੀ ਸੋਹਣੇ ਸੋਹਣੇ ਗੀਤ ਤੇ ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਹੈ ਤਾਂ ਸਾਡੇ ਸਟੂਡੀਓ ਦਾ ਨੰਬਰ ਤੁਹਾਨੂੰ ਪਤਾ ਹੈ ਨਹੀਂ ਤੇ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ 403-902-1323

9021323 ਇਸ ਨੰਬਰ ਤੇ ਤੁਸੀਂ WhatsApp ਤੇ ਜਾ ਕੇ ਆਪਣੀ ਪਸੰਦ ਦਾ ਗੀਤ ਭੇਜ ਸਕਦੇ ਹੋ ਤਾਂ ਕਿ ਤੁਹਾਡੀ ਪਸੰਦ ਨੂੰ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕੀਏ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਇੱਕ ਚੰਗਾ ਪ੍ਰੀਮੀਅਮ ਜਿਹੜਾ ਮਾਰਕੀਟ ਦੇ ਵਿੱਚ ਲੱਭ ਰਹੇ ਹੋ ਤੇ ਫਿਰ ਸੋਚਣਾ ਕੀ ਹੈ ਫੋਨ ਚੱਕੋ ਤੇ ਮਾਨਸ ਪਹੁਜਾ ਨੂੰ ਕਾਲ ਕਰ ਲਓ 587-832-1208 ਤੇ ਪ੍ਰੋਗਰਾਮ ਦੇ ਅਗਲੇ ਸਪਾਂਸਰ YYC ਹੋਮ ਕੇਅਰ ਤੋਂ ਵੀਰਪਾਲ ਕੌਰ ਟਾਠੋਰੀ ਨੇ ਜਿਹੜੇ ਕਿ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਸਾਂਭਦੇ ਨੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ ਤੁਸੀਂ ਕੰਮ ਕਾਜੀ ਹੋ ਕੰਮ ਕਾਰ ਕਰਦੇ ਹੋ ਤੇ ਤੁਸੀਂ ਇੱਕ ਐਸੇ ਸਟਾਫ ਮੈਂਬਰਸ ਲੱਭ ਰਹੇ ਹੋ ਜਿਹੜੇ ਤੁਹਾਡੇ ਬਜ਼ੁਰਗਾਂ ਦੀ ਬੋਲੀ ਬੋਲਦੇ ਹੋਣ ਤੇ ਤੁਹਾਡੇ ਬਜ਼ੁਰਗਾਂ ਦੀ ਘਰਾਂ ਦੇ ਮੈਂਬਰਾਂ ਵਾਂਗੂ ਸਾਂਭ ਸੰਭਾਲ ਕਰਨ ਤੇ ਫਿਰ ਤੁਸੀਂ ਵੀਰਪਾਲ ਕੌਰ ਟਾਠੋਰਾ ਨੂੰ ਕਾਲ ਕਰ ਸਕਦੇ ਹੋ 8527600983 ਤੇ YYC ਹੋਮ ਕੇਅਰ ਓਇਸੀ ਸਮਾਈਲ ਮੈਡੀਕਲ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਨਾਰਥ ਈਸਟ ਦੇ ਵਿੱਚ ਸਨਰਿਜ ਮਾਲ ਦੇ ਬਿਲਕੁਲ ਲਾਗੇ ਇਹਨਾਂ ਦਾ ਕਲੀਨਿਕ ਹੈ ਨਿਊ ਪੇਸ਼ੈਂਟਸ ਨੂੰ ਵੀ ਲੈ ਰਹੇ ਨੇ ਅਪੁਆਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ ਹੈ ਐਕਸਪਰਟ ਡਾਕਟਰਸ ਦੀ ਇਹਨਾਂ ਦੇ ਕੋਲ ਟੀਮ ਹੈ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਓਇਸੀ ਸਮਾਈਲ ਮੈਡੀਕਲ ਦਾ ਫੋਨ ਨੰਬਰ ਹੈ ਜੀ 587-617-4496 5876174696 ਓਇਸੀ ਸਮਾਈਲ ਮੈਡੀਕਲ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਤੇ ਸਮੇਂ ਸਮੇਂ ਤੇ ਬਹੁਤ ਹੀ ਵਧੀਆ ਵਾਜਬ ਰੇਟਾਂ ਤੇ ਡੀਲਸ ਵੀ ਲਗਾਉਂਦੇ ਰਹਿੰਦੇ ਨੇ ਗੌਰਵ ਸ਼ਰਮਾ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਉਹਨਾਂ ਦਾ ਫੋਨ ਨੰਬਰ 403-903-6657 ਹੈ ਜੀ

ਸਾਡੇ ਕੋਲ ਇੱਕ ਮੈਸੇਜ ਪਹੁੰਚਿਆ ਹੈ ਸਾਡੇ ਲਿਸਨਰ ਮਨਿੰਦਰ ਧਾਲੀਵਾਲ ਕਹਿੰਦੇ ਨੇ ਕਿ ਸਾਨੂੰ ਹਰਜੀਤ ਹਰਮਨ ਦਾ ਜੱਟੀ ਗੀਤ ਸੁਣਾਓ ਉਹ ਆਪਣੀ ਜੱਟੀ ਨੂੰ ਡੈਡੀਕੇਟ ਕਰਨਾ ਚਾਹੁੰਦੇ ਨੇ ਇਹ ਗੀਤ ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਤੇ 4039021323 ਤੇ ਵਟਸਐਪ ਕਰਕੇ ਸਾਨੂੰ ਆਪਣੀ ਪਸੰਦ ਤੁਸੀਂ ਦੱਸ ਸਕਦੇ ਹੋ ਜੀ।

ਰੇਡੀਓ ਸਰਸਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਾਡੇ ਲਿਸਨਰਸ ਸਾਨੂੰ ਬਹੁਤ ਸਾਰੇ ਮੈਸੇਜਸ ਭੇਜ ਰਹੇ ਨੇ, ਆਪਣੀਆਂ ਫਰਮਾਇਸ਼ਾਂ ਲਿਖ ਕੇ ਭੇਜ ਰਹੇ ਨੇ। ਜੇਕਰ ਤੁਸੀਂ ਵੀ ਆਪਣਾ ਫਰਮਾਇਸ਼ੀ ਗੀਤ ਸੁਣਨਾ ਚਾਹੁੰਦੇ ਹੋ ਤੇ 403-902-1323 ਤੇ ਵਟਸਐਪ ਕਰਕੇ ਸਾਨੂੰ ਆਪਣੀ ਪਸੰਦ ਦਾ ਗੀਤ ਭੇਜ ਸਕਦੇ ਹੋ। ਅਸੀਂ ਆਪਣੇ ਸਾਰੇ ਲਿਸਨਰਸ ਦੀਆਂ ਫਰਮਾਇਸ਼ਾਂ ਇੱਕ ਤੋਂ ਬਾਅਦ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਦੇ ਫਰਮਾਇਸ਼ੀ ਗੀਤ ਇਸ ਪ੍ਰੋਗਰਾਮ ਦੇ ਵਿੱਚ ਚੱਲ ਸਕਣ ਜੀ।

0: 403-600-7708
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
4: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
6: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
7: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
6: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
8: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

ਰੇਡੀਓ ਸਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਤੁਹਾਡੀ ਪਸੰਦ ਦੇ ਗੀਤ ਅਸੀਂ ਚਲਾ ਰਹੇ ਹਾਂ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਪਿਕਸਲ ਫੋਟੋ ਸਟੂਡੀਓ ਜਿਹੜਾ ਕਿ ਸਵਾਨਾ ਬਾਜ਼ਾਰ ਦੇ ਵਿੱਚ ਹੈ। ਜੇਕਰ ਤੁਸੀਂ ਪਾਸਪੋਰਟ ਸਾਈਜ਼ ਫੋਟੋਜ਼ ਬਣਾਉਣਾ ਚਾਹੁੰਦੇ ਹੋ ਤੇ $7 ਦੇ ਵਿੱਚ ਦੋ ਫੋਟੋਜ਼ ਤੁਹਾਨੂੰ ਬਣਾ ਕੇ ਦੇਣਗੇ। ਗਵਰਨਮੈਂਟ ਆਈਡੀ ਦੀਆਂ ਜਿਹੜੀਆਂ ਫੋਟੋਜ਼ ਨੇ ਉਹ ਤੁਸੀਂ $7 ਦੇ ਵਿੱਚ ਬਣਾ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 403-947-0060 ਹੈ ਜੀ। ਇਸ ਤੋਂ ਇਲਾਵਾ ਪੰਜਾਬ ਇੰਸ਼ੋਰੈਂਸ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਪਿਛਲੇ ਕਈ ਸਾਲਾਂ ਤੋਂ ਕੈਲਗਰੀ ਦੇ ਵਿੱਚ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦੇ ਰਹੇ ਨੇ, ਉਹਨਾਂ ਨੂੰ ਤੁਸੀਂ ਲਾਈਫ ਇੰਸ਼ੋਰੈਂਸ ਸੁਪਰਵਿਜ਼ਾ ਇੰਸ਼ੋਰੈਂਸ ਲਈ ਕਾਲ ਕਰ ਸਕਦੇ ਆ 403-404-3500। ਅਤੇ ਮਦਰ ਇੰਡੀਆ ਰੈਸਟੋਰੈਂਟ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। 24 ਘੰਟੇ 7 ਦਿਨ ਖੁੱਲ੍ਹੇ ਹੁੰਦੇ ਨੇ। ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ, ਇੰਡੀਆ ਵਰਗੇ ਪਰੌਂਠੇ ਇੱਥੇ ਮਿਲਦੇ ਨੇ ਅਤੇ ਮਾਲ ਪੂੜੇ ਵੀਕਐਂਡ 'ਤੇ ਜਾ ਕੇ ਤੁਸੀਂ ਖਾ ਸਕਦੇ ਹੋ, ਮਠਿਆਈਆਂ ਵੀ ਮਿਲਦੀਆਂ ਨੇ। 403-736-7777 'ਤੇ ਕਾਲ ਕਰਕੇ ਤੁਸੀਂ ਆਪਣਾ ਮਨਪਸੰਦ ਫੂਡ ਖਾ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ।

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਜਿੰਦਰਾ ਮੈਣ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
2: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
3: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ JFS ਇਮੀਗ੍ਰੇਸ਼ਨ ਫੋਰ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ, ਉਹਦੇ ਲਈ ਤੁਹਾਨੂੰ ਕੋਈ ਵੀ

0: ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
1: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस ले नामवर कंपनियां नाल काम करदे हन। होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो।
2: अपने घर का दूजा नाया सुकून ते कैनेडा च घर खरीदना एक वड्डी चुनौती।
3: घर खरीदण तो पहला इत्मीनान नाल किसी प्रोफेशनल दी सलाह जरूर लाओ।
2: वधिया घर खरीदना, पैसे बचाने ने, सिरदर्दी तो भी बचना ते याद कर लो एक नाम मनदीप सिंह गिल।
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868।
1: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: सोने घर दी निशानी हुंदी है शानदार फ्लोरिंग, जिथे कदम रखदियां ही तुहाडे मेहमान फ्लोरिंग कंपनी दा पता पुछन लग जान। ते ओ पता है कैलगरी कारपेट एम्पायर, जिथे तुसी ले सकदे हो अपनी पसंद दी फ्लोरिंग दा समान। फ्लोरिंग घर दा होवे या होवे कमर्शियल, नवा लवाना होवे या होवे रेनोवेशन दा प्लान, कारपेट, हार्डवुड, लेमिनेट, टाइल ते होर शानदार फ्लोरिंग दे डिजाइनां नाल भरिया है इन्हां दा शोरूम। अज ही इन्हां दे शोरूम ते पुज्जो 2935 19th Street नॉर्थ ईस्ट कैलगरी, कैलगरी कारपेट एम्पायर। फोन नंबर 403-510-1515 2935 19th Street नॉर्थ ईस्ट कैलगरी।
3: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
2: ताजियां सब्जियां, फल फ्रूट, दालां, मसाले ते बर्तना तो इलावा घरां दी वरतों दा हर समान मिलेगा। कीमतां कट ते क्वालिटी A1।
3: जानिया पछानिया नाम है सांझा पंजाब ग्रोसरी स्टोर।
2: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
3: सांझा पंजाब ग्रोसरी स्टोर, पहली लोकेशन 331-3690 वेस्ट विंड ड्राइव,
2: दूजी लोकेशन 117-7770 एवेन्यू,
3: तीजी लोकेशन 570-6520 फाल्कन रिज बुलेवार्ड,
2: चौथी लोकेशन 606 सिटी स्केप स्क्वायर,
3: पांचवी लोकेशन 3150-235 रेड एम्बर्स वे,
2: छेवी लोकेशन 445 कैरिंगटन बुलेवार्ड नॉर्थ वेस्ट कैलगरी।
3: सांझा पंजाब ग्रोसरी स्टोर दियां 6 लोकेशनां दा सांझा फोन नंबर
2: 403-835। बाय बाय।
5: ਸਤਿ ਸ਼੍ਰੀ ਅਕਾਲ। ਅਲਬਰਟਾ ਟਾਈਮ ਦਾ ਇੱਕ ਨਵਾਂ ਐਪੀਸੋਡ ਲੈ ਕੇ ਮੈਂ ਸਵਲੀਨ ਕੌਰ ਜੱਸੜ ਇੱਕ ਵਾਰ ਫਿਰ ਹਾਜ਼ਰ ਹਾਂ, ਜਿੱਥੇ ਅਸੀਂ ਗ੍ਰੈਂਡ ਪੇਰੈਂਟਸ ਦੀਆਂ ਪ੍ਰੋਬਲਮਸ, ਗ੍ਰੈਂਡ ਚਿਲਡਰਨ ਦੀਆਂ ਪ੍ਰੋਬਲਮਸ ਡਿਸਕਸ ਕੀਤੀਆਂ ਨੇ। ਉੱਥੇ ਹੀ ਅਸੀਂ ਅੱਜ ਕੈਨੇਡਾ ਦੇ ਵਿੱਚ ਜਿਹੜੇ ਬਜ਼ੁਰਗ ਰਹਿੰਦੇ ਨੇ ਅਤੇ ਆਈਸੋਲੇਟ ਫੀਲ ਕਰਦੇ ਨੇ, ਇਹ ਬੜੀ ਵੱਡੀ ਸਮੱਸਿਆ ਆ, ਇਹਦੇ 'ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਤੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਨੇ ਸਾਡੀ ਟੀਮ ਦੇ ਸੀਨੀਅਰ ਮੈਂਬਰ ਮੈਮ ਗੁਰਚਰਨ ਕੌਰ ਥਿੰਦ ਜੀ, ਬੜੇ ਦਿਨਾਂ ਬਾਅਦ ਆਏ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਥਿੰਦ ਮੈਮ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਅਤੇ ਕੀ ਹਾਲ ਚਾਲ ਹੈ?
6: ਸਤਿ ਸ਼੍ਰੀ ਅਕਾਲ ਮੈਡਮ ਸਵਲੀਨ।

0: ਤੁਹਾਨੂੰ ਵੀ ਤੇ ਸਾਰੇ ਸਾਡੇ ਸੁਣਨ ਵਾਲੇ ਸਰੋਤਿਆਂ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੱਚੀ ਮੁੱਚੀ ਬੜੀ ਦੇਰ ਬਾਅਦ ਆਈ ਹਾਂ। ਕਹਿੰਦੇ ਹੁੰਦੇ ਨੇ ਕਿ ਸਮਾਂ ਬੜਾ ਬਲਵਾਨ ਹੁੰਦਾ, ਕਦੀ ਕਦੀ ਤੁਹਾਨੂੰ ਗਿੱਚਿਓ ਫੜ ਲੈਂਦਾ ਤੇ ਉਹਨੇ ਮੈਨੂੰ ਗਿੱਚਿਓ ਫੜ ਲਿਆ ਸੀ, ਪਰ ਚਲੋ ਨੀ ਹਾਓ, ਮੈਂ ਉਹਦੇ ਵਿੱਚੋਂ ਬਾਹਰ ਨਿਕਲ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹਾਂ। ਸੋ ਸਾਰਿਆਂ ਦਾ ਇੱਕ ਵਾਰੀ ਫਿਰ ਮੈਂ ਸਵਾਗਤ ਵੀ ਕਰਦੀ ਹਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੇਸ਼ ਕਰਦੀ
1: ਜੀ। ਵਾਂਸ ਅਗੇਨ ਵੈਲਕਮ ਬੈਕ। ਤੇ ਅੱਜ ਅਸੀਂ ਬੜੇ ਹੀ ਇੱਕ ਸੀਰੀਅਸ ਮੁੱਦੇ ਤੇ ਗੱਲਬਾਤ ਕਰਨੀ ਹੈ। ਜਦੋਂ ਅਸੀਂ ਵਿਦੇਸ਼ ਦੀ ਧਰਤੀ ਦੀ ਗੱਲ ਕਰਦੇ ਹਾਂ ਤੇ ਜਿੱਥੇ ਸਾਨੂੰ ਬੜੇ ਸੋਹਣੇ ਕੁਦਰਤੀ ਨਜ਼ਾਰੇ ਆਪਣੇ ਵੱਲ ਖਿੱਚਦੇ ਨੇ, ਲਾਈਫ ਸਟਾਈਲ ਆਪਣੇ ਵੱਲ ਖਿੱਚਦਾ, ਉੱਥੇ ਹੀ ਸਾਡਾ ਧਿਆਨ ਬਜ਼ੁਰਗਾਂ ਤੇ ਵੀ ਪੈਂਦਾ ਆ, ਜਿਹੜੇ ਇਕੱਲੇ ਇਕੱਲੇ ਫੀਲ ਕਰਦੇ ਨੇ, ਆਈਸੋਲੇਟਡ ਫੀਲ ਕਰਦੇ ਨੇ, ਉਨੇ ਖੁਸ਼ ਨਜ਼ਰ ਨਹੀਂ ਆਉਂਦੇ ਜਿੰਨੇ ਆਪਣੇ ਬੈਕ ਹੋਮ 'ਚ ਨਜ਼ਰ ਆਉਂਦੇ ਸੀ। ਬੱਜੇ ਰੁੱਤੇ ਕਈ ਵਾਰੀ ਮਹਿਸੂਸ ਹੁੰਦੇ ਨੇ, ਜੇ ਉਹਨਾਂ ਦਾ ਦਿਲ ਫਰੋਲੀਏ ਤੇ ਬੜਾ ਕੁਛ ਵਿੱਚੋਂ ਨਿਕਲਦਾ, ਇਹਦਾ ਕਾਰਨ ਤੁਸੀਂ ਕੀ ਮੰਨਦੇ ਹੋ?
0: ਬਿਲਕੁਲ ਸਵਲੇਨ, ਸੱਚੀ ਮੁੱਚੀ ਬੜਾ ਭਾਖਦਾ ਮਸਲਾ ਆ, ਜਿਹਦੇ ਉੱਪਰ ਲਗਾਤਾਰ ਬਹੁਤ ਸਾਰਾ ਕੰਮ ਸਰਕਾਰ ਵੱਲੋਂ ਵੀ ਹੁੰਦਾ ਤੇ ਸਾਡੀਆਂ ਜਿਹੜੀਆਂ ਕਮਿਊਨਿਟੀ ਐਸੋਸੀਏਸ਼ਨਸ ਨੇ ਉਹ ਵੀ ਇਸ ਮੁੱਦੇ ਦੇ ਉੱਪਰ ਚੰਗਾ ਕੰਮ ਕਰਨ ਦਾ ਯਤਨ ਕਰਦੀਆਂ ਨੇ। ਪਰ ਮੈਨੂੰ ਲੱਗਦਾ ਹੁੰਦਾ ਕਿ ਕਿਸੇ ਵੀ ਗੱਲ ਬਾਰੇ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਉਹਦੇ ਕੁਝ ਵਜ੍ਹਾ ਹੁੰਦੀਆਂ ਨੇ, ਕੁਝ ਕਾਰਨ ਹੁੰਦੇ ਨੇ ਜਿਨ੍ਹਾਂ ਬਾਰੇ ਜ਼ਰੂਰ ਜ਼ਿਕਰ ਕਰਨਾ ਬਣਦਾ। ਜਿਵੇਂ ਕਿ ਬੱਚਿਆਂ ਨੂੰ ਅਸੀਂ ਪਰਦੇਸ ਤੋਰ ਦਿੰਦੇ ਹਾਂ, ਉੱਥੋਂ ਬੱਚੇ ਪਰਦੇਸ ਆ ਜਾਂਦੇ ਨੇ, ਆ ਕੇ ਆਪਣੇ ਪੈਰ ਲਾਉਂਦੇ ਨੇ, ਫਿਰ ਆਪਣਾ ਵਿਆਹ ਸ਼ਾਦੀ ਕਰਦੇ ਨੇ, ਬੱਚੇ ਹੁੰਦੇ ਨੇ, ਅਤੇ ਫਿਰ ਉਹ ਸੋਚਦੇ ਨੇ ਕਿ ਹੁਣ ਅਸੀਂ ਥੋੜ੍ਹੇ ਜਿਹੇ ਪੈਰ ਲਾ ਲੈਣੇ ਕਿ ਉਹਨਾਂ ਆਪਣੇ ਬਜ਼ੁਰਗ ਮਾਤਾ ਪਿਤਾ ਜਿਹੜੇ ਨੇ ਉਹਨਾਂ ਨੂੰ ਬੁਲਾ ਲਈਏ, ਨਾਲੇ ਤਾਂ ਥੋੜ੍ਹੀ ਬਹੁਤੀ ਮਦਦ ਹੋ ਜਾਏਗੀ ਸਾਡੀ ਅਤੇ ਨਾਲੇ ਅਸੀਂ ਉਹਨਾਂ ਨੂੰ ਚਾਵਾਂ ਦੇ ਨਾਲ ਬਹੁਤ ਹੀ ਲੈ ਕੇ ਇੱਥੇ ਪਹੁੰਚਦੇ ਨੇ। ਸੋ ਉਹ ਜਿਹੜੀਆਂ ਚਾਹ ਮਲਹਾਰ ਹੁੰਦੇ ਨੇ ਸਵਲੀਨ, ਉਹ ਕੁਝ ਦਿਨ ਵਾਸਤੇ ਚੱਲਦੇ ਨੇ, ਉਸ ਤੋਂ ਬਾਅਦ ਹਾਰਡ ਰਿਐਲਿਟੀਜ਼ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ। ਕਿਉਂਕਿ ਜਿਹੜਾ ਸਾਡੇ ਬਜ਼ੁਰਗ ਨੇ, ਅਸੀਂ ਪੰਜਾਬ ਤੋਂ ਆਉਂਦੇ ਹਾਂ, ਸਾਡਾ ਉੱਥੇ ਇੱਕ ਕਲਚਰ ਜਿਹੜਾ ਹੈ ਉਹ ਬਿਲਕੁਲ ਵੱਖਰਾ ਹੈ, ਇੱਥੇ ਦਾ ਇਨਵਾਇਰਮੈਂਟ ਬਿਲਕੁਲ ਵੱਖਰਾ ਹੋ ਜਾਂਦਾ। ਸੋ ਉਹ ਕੁਝ ਸ਼ੌਕਸ ਜਿਹੜੇ ਨੇ ਉਹ ਬਜ਼ੁਰਗਾਂ ਨੂੰ ਲੱਗਦੇ ਨੇ, ਜਿਹਦੇ ਕਰਕੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਸਾਰੇ ਪਰਿਵਾਰ ਦੇ ਘਰ ਵਿੱਚ ਹੁੰਦਿਆਂ ਵੀ, ਚਾਹੇ ਉਹ ਪੋਤਰਾ ਪੋਤਰੀ ਉਹਦੇ ਦੁਆਲੇ ਤੁਰੇ ਫਿਰਦੇ ਹੋਣ, ਚਾਹੇ ਉਹਨਾਂ ਦੇ ਬੱਚੇ ਸਵੇਰੇ ਜੌਬ 'ਤੇ ਗਏ ਆਉਂਦੇ ਨੇ, ਜ਼ਰੂਰ ਹੈਲੋ ਮੰਮਾ ਕੀ ਹਾਲ ਹੈ, ਤੁਹਾਡਾ ਦਿਨ ਕਿਵੇਂ ਗੁਜ਼ਰਿਆ, ਅਤੇ ਇਸੇ ਤਰ੍ਹਾਂ ਹੀ ਸਾਰੇ ਜਿਹੜੇ ਆਪਸ 'ਚ ਇੱਕ ਦੂਜੇ ਦਾ ਹਾਲ ਚਾਲ ਜ਼ਰੂਰ ਪੁੱਛਣ, ਪਰ ਉਹ ਉਹਨਾਂ ਦੇ ਦਿਲ ਤੱਕ ਉਹਦੇ ਦਿਲ ਦੀ ਗੱਲ ਨਾ ਉਹ ਦੱਸਦੇ ਆ ਅਤੇ ਨਾ ਹੀ ਉਹਨਾਂ ਦਾ ਦਿਲ ਦੀ ਗੱਲ ਬੁੱਝਦੇ ਆ। ਸੋ ਕਾਰਨ ਕਲਚਰਲ ਸ਼ੌਕ ਸਭ ਤੋਂ ਵੱਡਾ। ਸੋਲੀਨ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਸਾਡਾ ਕਲਚਰਲ ਸ਼ੌਕ ਜਿਹੜਾ ਹੁੰਦਾ ਕਿ ਅਸੀਂ ਆਪਣਾ ਐਕਸਪ੍ਰੈਸ਼ ਜਿਹੜਾ ਆਪਣੀ ਮਾਂ ਬੋਲੀ ਨਾਲ ਕਰਦੇ ਹਾਂ, ਉਹ ਸਿਰਫ ਘਰ ਦੇ ਅੰਦਰ ਤਾਂ ਪੰਜਾਬੀ ਬੋਲ ਲੈਂਦੇ ਨੇ, ਪਰ ਉਹ ਘਰ ਦੀਆਂ ਦਲੀਜ਼ਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਨੇ ਕਿ ਅਸੀਂ ਕਿਹੜੀ ਬੋਲੀ 'ਚ ਗੱਲ ਕਰੀਏ। ਸੋ ਇਹ ਜਿਹੜੇ ਲੈਂਗੁਏਜ ਬੈਰੀਅਰ ਹੈ ਇਹ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਆਈਸੋਲੇਟ ਕਰਦਾ ਹੈ। ਜੀ ਕਰਦਾ ਮੈਂ ਗੁਆਂਢ 'ਚ ਜਾਵਾਂ, ਜੀ ਕਰਦਾ ਮੈਂ ਕਿਸੇ ਗੁਆਂਢੀ ਨਾਲ ਗੱਲ ਕਰਾਂ, ਕਿਉਂਕਿ ਸਾਡਾ ਪੰਜਾਬੀ ਕਲਚਰ ਹੈ ਕਿ ਅਸੀਂ ਆਂਢ ਗੁਆਂਢ ਦੇ ਵਿੱਚ ਨਜ਼ਰ ਜ਼ਰੂਰ ਮਾਰਨੀ ਹੈ। ਹੁਣ ਇਹ ਕਲਚਰ ਇੱਥੇ ਉਹਨਾਂ ਨੂੰ ਮਿਲਦਾ ਨਹੀਂ, ਉਹ ਫਿਰ ਇੱਕ ਕਿਸਮ ਦਾ ਘਰ 'ਚ ਕੈਦ ਹੋ ਜਾਂਦੇ ਆ। ਇਹ ਜਿਹੜਾ ਲੈਂਗੁਏਜ ਬੈਰੀਅਰ ਹੈ, ਕਮਿਊਨੀਕੇਸ਼ਨ ਜਿਹਦੇ ਨਾਲ ਅਸੀਂ ਕਰਦੇ ਹਾਂ, ਇਹ ਬਜ਼ੁਰਗਾਂ ਨੂੰ ਬਿਲਕੁਲ ਆਈਸੋਲੇਟ ਕਰ ਦਿੰਦਾ। ਅਤੇ ਮੈਂ ਇੱਕ ਗੱਲ ਹੋਰ ਕਹਾਂ ਕਿ ਕੈਨੇਡਾ ਜਿਹੜਾ ਵਾ ਉਹ ਘਰ ਦੀ ਚਾਰਦੀਵਾਰੀ 'ਚ ਨਹੀਂ ਹੈਗਾ। ਕੈਨੇਡਾ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਨਾਲ ਵਿਚਰਨਾ, ਬਾਹਰਲੇ ਵਾਤਾਵਰਣ ਦੇ ਵਿੱਚ ਬਾਹਰਲੀ ਸਾਹ ਲੈਣਾ, ਇਹ ਆ ਕੈਨੇਡਾ। ਅਤੇ ਸਾਡੇ ਜਵਾਕ ਸੋਚਦੇ ਆ ਕਿ ਕੋਈ ਨਾ, ਮੰਮੀ ਡੈਡੀ ਘਰ ਹੀ ਬੈਠੇ ਨੇ, ਬੱਚੇ ਸੰਭਾਲ ਰਹੇ ਨੇ, ਹੋਰ ਇਹਨਾਂ ਨੂੰ ਕੀ ਚਾਹੀਦਾ, ਬੱਸ ਤੱਕ ਨਿਆਣੇ ਨੂੰ ਛੱਡ ਆਏ, ਬੱਸ ਤੋਂ ਵਾਪਸ ਉਹਨੂੰ ਲੈ ਆਏ, ਅਤੇ ਚੱਲ ਮੇਰੇ ਭਾਈ ਵਧੀਆ ਹੀ ਹੈ, ਤੁਹਾਨੂੰ ਕੀ ਫਰਕ ਪੈਂਦਾ। ਪਰ ਬਜ਼ੁਰਗ ਜਿਹੜੇ ਨੇ ਉਹ ਆਪਣੇ ਉਸ ਸੱਭਿਆਚਾਰ ਨੂੰ ਵੀ ਮਿਸ ਕਰਦੇ ਨੇ, ਬਜ਼ੁਰਗਾਂ ਨੂੰ ਇੱਕ ਦੂਜੇ ਨਾਲ ਗੱਲ ਨਾ ਕਰਨ ਦਾ ਵੀ ਬਹੁਤ ਵੱਡਾ ਸ਼ੌਕ ਲੱਗਦਾ। ਇਹ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਨਾ ਸਵਲੀਨ, ਤਾਂ ਇੱਕ ਸਾਡਾ ਜਿਹੜਾ ਸਵੀਅਰ ਮੌਸਮ ਹੈ ਕੈਨੇਡਾ ਦਾ
1: ਜੀ,
0: ਉਹ ਵੀ ਬਜ਼ੁਰਗਾਂ ਵਾਸਤੇ ਆਈਸੋਲੇਸ਼ਨ ਦਾ ਬੜਾ ਵੱਡਾ ਕਾਰਨ ਬਣ ਜਾਂਦਾ ਹੈ। ਹੁਣ ਜਦੋਂ ਗੋੜੇ ਗੋੜੇ ਬਰਫ਼ ਪੈ ਜਾਂਦੀ ਆ ਤਾਂ ਉਸ ਵੇਲੇ ਬਾਪੂ ਅਤੇ ਬੇਬੇ ਜਿਹੜੇ ਆ ਕਹਿੰਦੇ ਹੁਣ ਤੁਸੀਂ ਬਾਹਰ ਨਾ ਜਾਇਓ, ਜੇ ਤਿਲਕ ਗਿਆ ਅਤੇ ਲੱਤ ਬਾਹਰ ਟੁੱਟ ਗਈ ਤਾਂ ਬੜੀ ਮੁਸ਼ਕਲ ਹੋਣੀ ਆ। ਸੋ ਨਵੇਂ ਆਏ ਜਿਹੜੇ ਖਾਸ ਤੌਰ 'ਤੇ ਫਸਟ ਜਨਰੇਸ਼ਨ ਸਾਡੇ ਸੀਨੀਅਰਸ ਨੇ, ਉਹਨਾਂ ਲਈ ਇਹ ਚੀਜ਼ਾਂ ਅੰਦਰ ਇੱਕ ਖੌਫ਼ ਪੈਦਾ ਕਰ ਦਿੰਦੀਆਂ ਨੇ। ਜੇ ਬਾਹਰ ਨਿਕਲਣਾ ਹੈ ਤਾਂ ਲੰਬਾ ਚੌੜਾ ਕੋਟ ਪਾਉਣਾ ਹੈ, ਸਿਰ ਢੱਕਣਾ ਹੈ, ਸਾਰਾ ਕੁਛ ਕਰਕੇ ਬਾਹਰ ਨਿਕਲਣਾ ਹੈ। ਉਹ ਸਵੀਅਰ ਵੈਦਰ ਜਿਹੜਾ ਉਹ ਵੀ ਉਹਨਾਂ ਲਈ 6 ਮਹੀਨੇ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦਿੰਦੇ ਨੇ ਅੰਦਰ, ਅਤੇ ਬਜ਼ੁਰਗ ਆਪਣੇ ਆਪ ਦੇ ਵਿੱਚ ਸਿਮਟ ਕੇ ਰਹਿ ਜਾਂਦੇ ਨੇ, ਆਈਸੋਲੇਟਡ ਹੋ ਜਾਂਦੇ ਨੇ, ਅਤੇ ਉਹ ਕਈ ਵਾਰੀ ਮੈਂਟਲੀ ਵੀ ਸਿੱਕ ਹੋ ਜਾਂਦੇ ਨੇ, ਅਤੇ ਬਹੁਤ ਸਾਰੇ ਕਹਿਣ ਲੱਗ ਜਾਂਦੇ ਨੇ ਕਿ ਬਈ ਮੈਂ ਤਾਂ ਇੱਥੋਂ ਚੱਲਾਂ, ਮੇਰਾ ਨਹੀਂ ਇੱਥੇ ਜੀ ਲੱਗਦਾ। ਸੋ ਇਹ ਇੱਕ ਕੁਛ ਇੱਕ ਕਾਰਨ ਨੇ ਜਿਨ੍ਹਾਂ ਦੇ ਕਰਕੇ ਸਾਡੇ ਬਜ਼ੁਰਗ

0: ਇਕੱਲਾ ਤਾਕਰ ਦੇ ਵਿੱਚ ਮਹਿਸੂਸ ਕਰਦੇ ਨੇ
1: ਜੀ ਤੇ ਜਿੱਥੇ ਪ੍ਰੋਬਲਮ ਹੁੰਦੀ ਹੈ ਉੱਥੇ ਫਿਰ ਹੱਲ ਦੇ ਬਾਰੇ ਵੀ ਅਸੀਂ ਸੋਚਦੇ ਹਾਂ ਕਿ ਇਹਦਾ ਹੱਲ ਕੀ ਹੋ ਸਕਦਾ ਹੈ ਇਹੋ ਜੀ ਕਿਹੜੀ ਤੁਸੀਂ ਸਲਾਹ ਦੀ ਪੁੜੀ ਜਿਹੜੀ ਹੈ ਸਾਡੇ ਬਜ਼ੁਰਗਾਂ ਨੂੰ ਦੇਣੀ ਚਾਹੋਗੇ ਜਿਹਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਘਟਣ ਕਿਉਂਕਿ ਮੈਂ ਆਮ ਜਦੋਂ ਕਿਸੇ ਦੇ ਘਰ ਜਾਂਦੀ ਹਾਂ ਤੇ ਉਹਨਾਂ ਦੇ ਘਰਾਂ ਦੇ ਬਜ਼ੁਰਗਾਂ ਤੇ ਮੇਰੀ ਬਹੁਤ ਖਾਸ ਨਿਗਾਹ ਰਹਿੰਦੀ ਹੈ ਕਿ ਇਹ ਮਹਿਸੂਸ ਕਿੱਦਾਂ ਦਾ ਕਰਦੇ ਨੇ ਔਰ ਹਰ ਬਜ਼ੁਰਗ ਦੇ ਦਿਲ ਦੇ ਵਿੱਚ ਤਾਂਘ ਹੁੰਦੀ ਹੈ ਕਿ ਕਦੋਂ ਉਹ ਦਿਨ ਆਵੇ ਤੇ ਮੈਂ ਉੱਡ ਕੇ ਤੇ ਵਾਪਸ ਚਲਾ ਜਾਵਾਂ ਸੋ ਬੱਜੇ ਰੁੱਤੇ ਜੇ ਬੈਠੇ ਨੇ ਜਦੋਂ ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਮੈਂ ਕਿ ਤੁਹਾਡਾ ਦਿਲ ਲੱਗ ਜਾਂਦਾ ਕਹਿੰਦੇ ਜਦੋਂ ਬੱਚਿਆਂ ਵੱਲ ਦੇਖਦੇ ਆ ਬੱਚਿਆਂ ਦੀ ਇੰਨੀ ਮੁਸ਼ਕਿਲ ਜ਼ਿੰਦਗੀ ਦੇਖਦੇ ਆ ਤੇ ਉਦੋਂ ਐਜ਼ ਆ ਪੇਰੈਂਟ ਸੋਚਦੇ ਆ ਕਿ ਅਸੀਂ ਜਿੰਨੀ ਕੁ ਸੁਖਾਲੀ ਇਹਨਾਂ ਦੀ ਜ਼ਿੰਦਗੀ ਕਰ ਸਕਦੇ ਓਨੀ ਕੁ ਕਰੀਏ ਆਇਆਂ ਨੂੰ ਰੋਟੀ ਦੇ ਦਈਏ ਇਹਨਾਂ ਦੇ ਬੱਚੇ ਸਾਂਭ ਲਈਏ ਇਹ ਥੋੜੇ ਸੌਖੇ ਹੋਣ ਪਰ ਜਦੋਂ ਕਹਿੰਦੇ ਇਕੱਲੇ ਹੋਈਦਾ ਇਹ ਕੰਮਾਂ ਤੇ ਚਲੇ ਜਾਂਦੇ ਨੇ ਤੇ ਦਿਲ ਡੋਬੇ ਖਾਂਦਾ ਬਾਹਰ ਨੂੰ ਨਿਕਲ ਨਿਕਲ ਕੇ ਦੌੜੀਦਾ ਦਿਲ ਨਹੀਂ ਲੱਗਦਾ ਫਿਰ ਥੋੜੇ ਜੇ ਸਾਨੂੰ ਸੋਲਿਊਸ਼ਨਸ ਵੀ ਜ਼ਰੂਰ ਦੱਸੋ ਕਿ ਬਜ਼ੁਰਗ ਇਸ ਸਮੱਸਿਆ ਦੇ ਵਿੱਚੋਂ ਇਸ ਆਈਸੋਲੇਸ਼ਨ ਵਾਲੀ ਜਿਹੜੀ ਫੀਲਿੰਗ ਹੈ ਉਹਦੇ ਚੋਂ ਕਿਵੇਂ ਬਾਹਰ ਨਿਕਲ ਸਕਦੇ ਨੇ
0: ਹਾਂ ਸੋਲਿਊਸ਼ਨ ਦੀ ਵੀ ਗੱਲ ਕਰਦੇ ਆ ਬਟ ਮੈਂ ਇੱਕ ਅੱਧਾ ਕਾਰਨ ਹੋਰ ਆਪਣੇ ਸੁਣਨ ਵਾਲਿਆਂ ਦੇ ਨਾਲ ਵੇਖਣ ਵਾਲਿਆਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਸਭ ਤੋਂ ਵੱਡਾ ਜਿਹੜਾ ਬਜ਼ੁਰਗਾਂ ਨੂੰ ਇੱਕ ਹੁੰਦਾ ਹੈ ਕਿ ਪਿੰਡ ਦੇ ਵਿੱਚ ਉਹਨਾਂ ਦੀ ਸ਼ਾਨ ਹੁੰਦੀ ਹੈ ਉਹ ਘਰ ਦੇ ਮਾਲਕ ਹੁੰਦੇ ਆ ਠੀਕ ਹੈ ਉਹਨਾਂ ਨੇ ਬੱਚਿਆਂ ਨੂੰ ਲੱਖਾਂ ਰੁਪਈਏ ਖਰਚ ਕੇ ਜਾਂ ਜਿਵੇਂ ਵੀ ਰਿਸੋਰਸਿਸ ਨੇ ਉਹਨਾਂ ਨੂੰ ਵਰਤ ਕੇ ਤੇ ਬੱਚੇ ਨੂੰ ਇੱਥੇ ਭੇਜਿਆ ਹੁੰਦਾ ਬੱਚਾ ਜਿਹੜਾ ਵਾ ਉਹਨੇ ਇੱਥੇ ਜ਼ੀਰੋ ਤੋਂ ਆ ਕੇ ਸ਼ੁਰੂ ਕੀਤਾ ਜ਼ੀਰੋ ਤੋਂ ਆ ਕੇ ਉਹ ਆਪਣਾ ਘਰ ਬਣਾਉਂਦਾ ਹੈ ਸਾਰਾ ਕੁਝ ਕਰਦਾ ਤੇ ਘਰ ਦੇ ਮਾਲਕ ਜਿਹੜੇ ਨੇ ਉਹ ਨੂੰਹ ਤੇ ਪੁੱਤਰ ਨੇ ਇੱਥੇ ਆ ਕੇ ਸਭ ਤੋਂ ਵੱਡਾ ਬਜ਼ੁਰਗਾਂ ਨੂੰ ਸ਼ੌਕ ਇਹ ਲੱਗਦਾ ਹੈ ਕਿ ਇਹ ਘਰ ਉਹਨਾਂ ਦਾ ਨਹੀਂ ਹੈ ਉਹ ਕਈ ਵਾਰੀ ਸਾਡੇ ਬਜ਼ੁਰਗ ਇਹੋ ਜਿਹੇ ਵੀ ਹੁੰਦੇ ਨੇ ਕਿ ਉਹ ਸੋਚਦੇ ਨੇ ਕਿ ਮੇਰਾ ਮੁੰਡਾ ਹੈ ਤੇ ਮੇਰਾ ਹੀ ਘਰ ਹੈ ਮੈਂ ਘਰ ਦਾ ਮਾਲਕ ਇਹ ਜਿਹੜੀ ਇੱਕ ਹੈਗੀ ਨਾ ਗੱਲ ਇਹ ਚੀਜ਼ ਵੀ ਬਜ਼ੁਰਗਾਂ ਨੂੰ ਕਈ ਵਾਰੀ ਬੜੀ ਚੁਭਦੀ ਹੈ ਪਰ ਇੱਥੇ ਕੀ ਚੀਜ਼ ਹੈ ਕਿ ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਘਰ ਨਹੀਂ ਗਾ ਇਹ ਘਰ ਹੈਗਾ ਬੱਚਿਆਂ ਦਾ ਸੋ ਇਹ ਜਿਹੜੀ ਇੱਕ ਫਾਈਨੈਂਸ਼ੀਅਲ ਡਿਪੈਂਡੈਂਸ ਹੋ ਜਾਂਦੀ ਆ ਇੱਕ ਘਰ ਦੀ ਆਪਣੇ ਆਪ ਨੂੰ ਘਰ ਦੀ ਮਾਲਕ ਗਿਣਨ ਦੀ ਜਿਹੜੀ ਇੱਕ ਸਮੱਸਿਆ ਵਾ ਉਹ ਵੀ ਇੱਕ ਉਹਨਾਂ ਨੂੰ ਕਰ ਦਿੰਦੀ ਹੈ ਆਈਸੋਲੇਟਡ ਕਰ ਦਿੰਦੀ ਹੈ ਦੂਸਰਾ ਫਾਈਨੈਂਸ਼ੀਅਲ ਡਿਪੈਂਡੈਂਸ ਜਿੰਨੇ ਮਰਜ਼ੀ ਪੈਸੇ ਲੈ ਕੇ ਆਉਣ ਡਾਲਰ ਲੈ ਕੇ ਆਉਣ ਪਰ ਇੱਥੇ ਆ ਕੇ ਜਿੰਨਾ ਚਿਰ ਕੋਈ ਕਮਾਈ ਨਹੀਂ ਹੁੰਦੀ ਤਾਂ ਉਹਨਾਂ ਨੂੰ ਹੱਥ ਆਪਣੇ ਬੱਚਿਆਂ ਅੱਗੇ ਜੇ ਅੱਡਣਾ ਪੈ ਜਾਵੇ ਤਾਂ ਉਹ ਜਿਹੜਾ ਸਭ ਤੋਂ ਵੱਡਾ ਸ਼ੌਕ ਹੁੰਦਾ ਸਾਡੇ ਬਜ਼ੁਰਗਾਂ ਨੂੰ ਲੱਗਦਾ ਕਿ ਹੁਣ ਮੈਂ ਪੈਸੇ ਪੈਸੇ ਨੂੰ ਆਤੁਰ ਹੋ ਕੇ ਮੈਂ ਇਹ ਵੀ ਵੇਖਿਆ ਹੈ ਕਈ ਬਜ਼ੁਰਗਾਂ ਨੂੰ ਕਿ ਭਾਈ ਅਸੀਂ ਗੁਰਦੁਆਰੇ ਜੇ ਇੱਕ ਡਾਲਰ ਵੀ ਚੜਾਉਣਾ ਹੋਵੇ ਤੇ ਸਾਨੂੰ ਆਪਣੇ ਨਿਆਣਿਆਂ ਕੋਲ ਮੰਗਣਾ ਪੈਂਦਾ ਸੋ ਇਹ ਚੀਜ਼ ਵੀ ਉਹਨਾਂ ਨੂੰ ਧੁਰ ਅੰਦਰ ਤੱਕ ਫਰੀਜ਼ ਕਰ ਦਿੰਦੀ ਆ ਸੁੰਨ ਕਰ ਦਿੰਦੀ ਆ ਕਿ ਹੁਣ ਅਸੀਂ ਪੈਸੇ ਪੈਸੇ ਲਈ ਬਥਾਜ ਹੋ ਗਏ ਇਹਦੇ ਲਈ ਬਹੁਤ ਸਾਰੇ ਬਜ਼ੁਰਗ ਜਿਹੜੇ ਮੈਂ ਵੇਖਿਆ ਕਿ ਬੱਚਿਆਂ ਦੇ ਮਨ ਹੁੰਦਾ ਕਿ ਸਾਡੇ ਚੱਲ ਬਜ਼ੁਰਗ ਕੰਮ ਕਰਨ ਲੱਗ ਜਾਣ ਕੰਮ ਕਰਦੇ ਵੀ ਨੇ ਬਸ ਕੋਈ ਕਲੀਨਿੰਗ ਦਾ ਕਰ ਲਿਆ ਕਿਸੇ ਨੇ ਹੋਰ ਆਦੇ ਵੱਡੇ ਕੰਮ ਤਾਂ ਉਹਨਾਂ ਨੂੰ ਮਿਲਦੇ ਨਹੀਂ ਕਰਦੇ ਨੇ ਪਰ ਫਿਰ ਵੀ ਉਹਨਾਂ ਦੇ ਮਨ ਦੇ ਉੱਪਰ ਇੱਕ ਬੋਝ ਹੈ ਕਿ ਮੈਂ ਤੇ ਉੱਥੇ ਰਾਜਾ ਸੀਗਾ ਆਪਣੇ ਘਰ ਦਾ ਮਾਲਕ ਸੀ ਇੱਥੇ ਮੈਂ ਕੀ ਬਣ ਗਿਆ ਆ ਕੇ ਸੋ ਇਹ ਚੀਜ਼ਾਂ ਸਲੀਨ ਜਿਹੜੀਆਂ ਹੈਗੀਆਂ ਨੇ ਨਾ ਇਹ ਰੋਲ ਬਦਲ ਜਾਂਦਾ ਜਿਹੜਾ ਕਿ ਘਰ ਦੇ ਮਾਲਕ ਤੋਂ ਆ ਕੇ ਤੁਸੀਂ ਇੱਕ ਡਿਪੈਂਡੈਂਟ ਹੋ ਜਾਂਦੇ ਹੋ ਉਹ ਵੀ ਉਹਨਾਂ ਦੇ ਅੰਦਰ ਇੱਕ ਖਲਾਅ ਪੈਦਾ ਕਰ ਦਿੰਦਾ ਸਾਰੇ ਘਰ ਦੇ ਵਿੱਚ ਚਹਿਲ ਪਹਿਲ ਹੈ ਬਟ ਉਹਨਾਂ ਦੇ ਅੰਦਰਲਾ ਖਲਾਅ ਜਿਹੜਾ ਹੈ ਉਹ ਉਹਨਾਂ ਨੂੰ ਸਤਾਉਂਦਾ ਹੈ ਜੀਣ ਨਹੀਂ ਦਿੰਦਾ ਉਹ ਰੋਣ ਰੋਣ ਨੂੰ ਕਰਦੇ ਨੇ ਪਰ ਉਹਨਾਂ ਦਾ ਰੋਣ ਨਿਕਲਦਾ ਜ਼ਰੂਰ ਹੈ ਬਟ ਉਹ ਅਥਰੂ ਉੱਥੇ ਹੀ ਸੁੱਕ ਜਾਂਦੇ
1: ਅਥਰੂ ਅੰਦਰ ਹੀ ਚਲੇ ਜਾਂਦੇ ਬਾਹਰ ਨੂੰ ਨਹੀਂ ਆਉਂਦੇ ਇੱਕ ਗੱਲ ਹੋਰ ਹੈ ਜਿਹੜੀ ਮੈਂ ਦੇਖੀ ਹੈ ਜੇ ਪੇਰੈਂਟਸ ਬੈਕ ਹੋਮ ਬੈਠੇ ਨੇ ਤੇ ਬੱਚੇ ਬਾਹਰ ਬੈਠੇ ਨੇ ਉਦੋਂ ਵੀ ਉਹਨਾਂ ਤੇ ਸੋਸਾਇਟੀ ਦਾ ਪ੍ਰੈਸ਼ਰ ਰਹਿੰਦਾ ਵੀ ਤੁਹਾਡੇ ਬੱਚੇ ਤੁਹਾਨੂੰ ਸੱਦਦੇ ਨੇ ਤੁਹਾਡੀ ਨੋ ਨਾ ਬਣਦੀ ਨਹੀਂ ਤੁਸੀਂ ਇੱਥੇ ਕੀ ਕਰਨ ਡਏ ਹੋ ਬੱਚੇ ਤੁਹਾਡੇ ਬਾਹਰ ਆ ਤੁਸੀਂ ਇੱਥੇ ਬੁੱਢੇ ਹੱਡ ਰੋਲਣ ਡਏ ਜਦੋਂ ਉਹ ਇੱਥੇ ਆ ਜਾਂਦੇ ਨੇ ਤੇ ਇੱਥੇ ਆ ਕੇ ਉਹ ਨਵੀਆਂ ਸਮੱਸਿਆਵਾਂ ਚ ਘਿਰ ਜਾਂਦੇ ਨੇ ਮੈਨੂੰ ਲੱਗਦਾ ਕਿ ਪ੍ਰਵਾਸ ਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਸਾਡੇ ਬਜ਼ੁਰਗਾਂ ਨੇ ਝੱਲਿਆ
0: ਐਬਸੋਲਿਊਟਲੀ ਰਾਈਟ ਸਾਡੇ ਬਜ਼ੁਰਗਾਂ ਨੇ ਝੱਲਿਆ ਸਭ ਤੋਂ ਪਹਿਲਾਂ ਹੁੰਦਾ ਅਸੀਂ ਬੇਬੇ ਬਾਪੂ ਨੂੰ ਬੁਲਾ ਲੈਣਾ ਹਨਾ ਬੀਬੀ ਭਾਪੇ ਨੂੰ ਬੁਲਾ ਹੀ ਲੈਣਾ ਉਹ ਜਦੋਂ ਬੀਬੀ ਭਾਪਾ ਆ ਜਾਂਦਾ ਨਾ ਰਗੜਾ ਉਦੋਂ ਸ਼ੁਰੂ ਹੁੰਦਾ ਉਹ ਕਹਿੰਦਾ ਮੇਰਾ ਘਰ ਹੈ ਉਹ ਕਹਿੰਦੀ ਮੇਰਾ ਘਰ ਹੈ ਨੂੰਹ ਕਹਿੰਦੀ ਹੈ ਮੇਰੀ ਰਸੋਈ ਹੈ ਸੱਸ ਕਹਿੰਦੀ ਹੈ ਮੇਰੀ ਰਸੋਈ ਹੈ ਉਹ ਰਸੋਈ ਦਾ ਜਿਹੜਾ ਵੰਡੇਵਾ ਹੈ ਉਹ ਵੀ ਘਰ ਦੇ ਵਿੱਚ ਬਹੁਤ ਵੱਡਾ ਇੱਕ ਕਰੈਕ ਪੈਦਾ ਕਰ ਦਿੰਦਾ ਹੈ ਜਾਂ ਫਿਰ ਜੇ ਉਹਦੀ ਡਿਊਟੀ ਲੱਗ ਜਾਂਦੀ ਇੱਕ ਬੇਬੇ ਤੂੰ ਸਵੇਰੇ ਆਹ ਬਣਾਉਣਾ ਹੈ ਸ਼ਾਮ ਨੂੰ ਆਹ ਬਣਾਉਣਾ ਬੇਬੇ ਕਹਿੰਦੀ ਹੈ ਮੈਂ ਹੁਣ ਇਹਨਾਂ ਜੋਗੀ ਹੋ ਗਈ ਹਾਂ ਹੁਣ ਬਾਪੂ ਤੇ ਕਈ ਵਾਰੀ ਘਰੋਂ ਬਾਹਰ ਨਿਕਲ ਜਾਂਦੇ ਨੇ ਚਲੋ ਇੱਧਰ ਉੱਧਰ ਪਾਰਕ ਚਲੇ ਗਏ ਜਾਂ ਅੱਛੇ ਮੌਸਮ ਦੇ ਵਿੱਚ ਜਨਸੇ ਸੈਂਟਰ ਵਰਗੀ ਜਗ੍ਹਾ ਦੇ ਉੱਪਰ ਚਲੇ ਜਾਂਦੇ ਨੇ ਪਰ ਭੈਣਾਂ ਜਿਹੜੀਆਂ ਨੇ ਬੀਬੀਆਂ ਨੇ ਉਹ ਘਰ ਦੇ ਨਾਲ ਵੱਧ ਜਾਂਦੀਆਂ ਨੇ ਸੋ ਇਹ ਇੱਕ ਰੋਲ ਬਦਲ ਗਿਆ ਇੱਕ ਮਾਲਕਣ ਜਿਹੜੀ ਹੈ ਉਹ ਘਰ ਦੇ ਵਿੱਚ ਇੱਕ ਕਿਸਮ ਦੀ ਨੌਕਰਾਣੀ ਦਾ ਦਰਜਾ ਜਦੋਂ ਉਹਨੂੰ ਹੋ ਜਾਂਦਾ ਹੈ

0: ਪੁੱਤ ਨੂੰ ਤੂੰ ਵੱਖਰਾ ਹੋ ਜਾ, ਤੈਨੂੰ ਵੱਖਰਾ ਕਮਰਾ ਪਾ ਦਿੰਦੇ ਆ, ਜਾਂ ਬੜੀ ਗੱਲ ਜਗ੍ਹਾ ਹਵੇਲੀ ਦੇ ਵਿੱਚ ਤੂੰ ਆਪਣੇ ਕੋਠੇ ਪਾ ਲਾ, ਕੰਮ ਸਰ ਜਾਂਦਾ ਸੀ
1: ਜਾਂ ਕੰਮ ਵੰਡ ਲੈਂਦੇ ਸੀ,
0: ਕੰਮ ਵੰਡ ਲੈਂਦੇ ਸੀ ਵੀ ਠੀਕ ਹੈ, ਇੱਕ ਨੂੰ ਸਵੇਰ ਦਾ ਕੰਮ ਦਿੱਤਾ, ਇੱਕ ਨੂੰ ਸ਼ਾਮ ਦਾ ਕੰਮ ਦਿੱਤਾ। ਪਰ ਇੱਥੇ ਆ ਕੇ ਸਾਰਾ ਕੁਝ ਇੱਕ ਸੰਕੀਰਨ ਹੋ ਜਾਂਦਾ ਹੈ, ਸਿਮਟ ਜਾਂਦਾ ਹੈ, ਜਿਹਦੇ ਕਰਕੇ ਬਜ਼ੁਰਗ ਜਿਹੜੇ ਨੇ ਉਹ ਸੱਚੀ ਮੁੱਚੀ ਆਪਣੀ ਜਿਹੜੇ ਹੈਗੇ ਨਾ ਪੁੱਤਰ ਹੈ ਜਾਂ ਆਪਣੀਆਂ ਨੂੰਹਾਂ ਜਾਂ ਆਪਣੇ ਪੋਤਰੇ ਪੋਤਰੀਆਂ ਨੇ ਉਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਪੀੜਿਤ ਹੁੰਦੇ ਨੇ, ਵਿਕਟਮਾਈਜ਼ ਹੁੰਦੇ ਨੇ ਇਸ ਸਿਸਟਮ ਦਾ, ਇਨਵਾਇਰਮੈਂਟ ਦਾ, ਇਸ ਕਲਚਰ ਦਾ। ਤੇ ਹੁਣ ਲੱਭਦੇ ਆ ਇਹਦੇ ਹੱਲ।
1: ਮੈਂ ਹੱਲ ਤੋਂ ਪਹਿਲਾਂ ਇੱਕ ਗੱਲ ਕਰਨਾ ਚਾਹੂੰਗੀ, ਜਿਹੜੀ ਸਿਚੁਏਸ਼ਨ ਤੁਸੀਂ ਦੱਸੀ ਆ ਕਿ ਬਜ਼ੁਰਗ ਕਈ ਵਾਰੀ ਬਾਹਰ ਚਲ ਜਾਂਦੇ ਨੇ ਸਾਡੇ, ਤੇ ਜਿਹੜੀਆਂ ਮਾਤਾਵਾਂ ਨੇ ਉਹ ਫਸ ਜਾਂਦੀਆਂ ਨੇ ਘਰਾਂ ਦੇ ਵਿੱਚ, ਕਈ ਵਾਰੀ ਜ਼ਿਆਦਾ ਕੰਮ ਕਰਨ ਕਰਕੇ ਤੇ ਕਈ ਵਾਰੀ ਘੱਟ ਕੰਮ ਕਰਨ ਕਰਕੇ। ਉਸ ਸਿਚੁਏਸ਼ਨ 'ਚ ਮੈਂ ਇੱਕ ਫੈਮਿਲੀ ਨੂੰ ਇੱਦਾਂ ਦੀ ਨੂੰ ਵੀ ਜਾਣਦੀ ਜਿੱਥੇ ਉਹਨਾਂ ਦਾ ਬੇਟਾ ਆਪਣੀ ਮਾਂ ਨੂੰ ਕਹਿੰਦਾ ਕਿ ਤੁਸੀਂ ਬਾਹਰ ਨਿਕਲਿਆ ਕਰੋ, ਤੁਸੀਂ ਇੱਥੇ ਆਪਣਾ ਫਰੈਂਡ ਸਰਕਲ ਬਣਾਓ, ਤੁਸੀਂ ਸਾਰਾ ਦਿਨ ਘਰ ਰਹਿ ਕੇ ਕੀ ਕਰਨਾ। ਉਸ ਵੇਲੇ ਬਜ਼ੁਰਗ ਵੀ ਸੋਚਦੇ ਹੋਣਗੇ ਵੀ ਇਸ ਉਮਰੇ ਅਸੀਂ ਹੁਣ ਫਰੈਂਡ ਸਰਕਲ ਕਿੱਥੇ ਜਾ ਕੇ ਲੱਭੀਏ, ਕਿੰਨੀ ਦੂਰ ਜਾਈਏ। ਇਹੋ ਜਿਹੀਆਂ ਸਮੱਸਿਆਵਾਂ ਜਦੋਂ ਪੁੱਤਰ ਕਹਿ ਰਿਹਾ ਆਪਣੀ ਮਾਂ ਨੂੰ, ਤੇ ਉਦੋਂ ਮਾਂ ਮੈਨੂੰ ਲੱਗਦਾ ਕਿ ਹੋਰ ਵੀ ਦੁਖੀ ਹੁੰਦੀ ਹੋਣੀ ਆ।
0: ਹਾਂ, ਮੈਂ ਕਿਹੜੀ ਕਿਹੜੀ ਮੇਰੀ ਸਹੇਲੀ ਆ, ਕਿਹੜਾ ਮੇਰਾ ਘਰ ਆ, ਕਿਹੜੇ ਗੁਆਂਢਣ ਆ ਮੈਂ ਜਿਹਦੇ ਕਰਕੇ ਕੋਲ ਜਾ ਕੇ ਤੇ ਆਪਣਾ ਗੱਲਬਾਤ ਕਰਾਂ। ਤੇ ਜੇ ਫਰਜ਼ ਕਰੋ ਉਹ ਕਿਤੇ ਸਾਹਮਣੇ ਕਿਸੇ ਘਰ ਦੇ ਵਿੱਚ ਚਲੇ ਵੀ ਜਾਂਦੇ ਨੇ ਕਿ ਆਪਣਾ ਚਲੋ ਪੰਜਾਬੀ ਬੋਲਣ ਵਾਲਾ ਘਰ ਹੈ, ਉਹ ਕਿਸੇ ਹੋਰ ਜ਼ਿਲ੍ਹੇ ਦਾ ਹੈ, ਉਹ ਕਿਤੇ ਆਉਂਦਾ ਹੈ, ਫਿਰ ਜਾ ਕੇ ਕਹਿਣਾ ਹੁਣ ਤੁਸੀਂ ਘਰ ਦੀਆਂ ਗੱਲਾਂ ਬਾਹਰ ਨਹੀਂ ਕਰਨੀਆਂ, ਹੈਨਾ, ਤੁਸੀਂ ਹੁਣ ਘਰ ਜਾ ਘਰ ਦੀਆਂ ਗੱਲਾਂ ਬਾਹਰ ਕਰਦੇ ਹੋ, ਫਿਰ ਇਹ ਉਹਨਾਂ ਦੇ ਬਲੇਮ ਲੱਗਣ ਲੱਗ ਜਾਂਦੇ ਨੇ। ਉਹ ਫਿਰ ਉੱਥੇ ਜੇ ਉਹਨੂੰ ਮਿਲਦੇ ਨੇ, ਉਹਨਾਂ ਨਾਲ ਸਾਂਝ ਪਾਉਂਦੇ ਨੇ, ਤਾਂ ਘਰ ਦੀਆਂ ਗੱਲਾਂ ਕੀ ਹੁੰਦੀਆਂ, ਨਵਾਂ ਧੀਆਂ ਦੀਆਂ ਕਰਨੀਆਂ ਹੁੰਦੀਆਂ ਨੇ, ਬੱਚਿਆਂ ਦੀਆਂ ਕਰਨੀਆਂ ਨੇ, ਫਿਰ ਉਹਨਾਂ ਦੇ ਉੱਪਰ ਇਹ ਠੱਪਾ ਲੱਗ ਜਾਂਦਾ। ਸੋ ਬਜ਼ੁਰਗ ਸੱਚੀ ਮੁੱਚੀ ਬੜੇ ਕੜਿੱਕੀ ਚ ਫਸ ਜਾਂਦੇ ਨੇ। ਲੱਗਦਾ ਤੇ ਇੰਜ ਹੁੰਦਾ ਹੈ ਬਈ ਬੇਬੇ ਸਾਡੀ ਗੱਲ ਨਹੀਂ ਸੁਣਦੀ ਜਾਂ ਬਾਪੂ ਸਾਡੀ ਗੱਲ ਨਹੀਂ ਸੁਣਦਾ, ਪਰ ਆਪਾਂ ਇਹ ਨਹੀਂ ਕਦੇ ਸੋਚਦੇ ਕਿ ਉਹ ਕਿਸ ਕੜਿੱਕੀ ਚ ਫਸੇ ਹੁੰਦੇ ਨੇ, ਉਹਦੇ ਵਿੱਚੋਂ ਉਹ ਆਪਣੇ ਆਪ ਨੂੰ ਕਿਵੇਂ ਕੜਿੱਕੀ ਚੋਂ ਬਾਹਰ ਕੱਢਣ, ਇਹਦਾ ਕੋਈ ਹੱਲ ਕਿਵੇਂ ਲੱਭਿਆ ਜਾਵੇ। ਹੁਣ ਉਹਨਾਂ ਨੂੰ ਕਹਿੰਦੇ ਬਾਹਰ ਜਾਓ, ਉਹਨਾਂ ਨੂੰ ਟ੍ਰਾਂਸਿਟ ਦੀ ਨੌਲੇਜ ਨਹੀਂ ਹੈ,
1: ਬਿਲਕੁਲ
0: ਕਿਸ ਤਰ੍ਹਾਂ ਬਾਹਰ ਚਲੇ ਜਾਣ, ਉਹਨਾਂ ਨੇ ਸੜਕ ਕ੍ਰੋਸ ਕਰਨੀ, ਉਹਨਾਂ ਨੇ ਨਹੀਂ ਪਤਾ ਕਿ ਅਸੀਂ ਆਹ ਵਾਲਾ ਬਟਨ ਟੱਪਾਂਗੇ ਤੇ ਅਸੀਂ ਪੈਦਲ ਪਾਰ ਕਰ ਸਕਦੇ ਹਾਂ। ਅਸੀਂ ਇਹ ਚੀਜ਼ਾਂ ਤੇ ਉਹਨਾਂ ਨੂੰ ਦੱਸਦੇ ਨਹੀਂ ਹੈ, ਘਰ ਦੇ ਕੰਮਾਂ 'ਚ ਲਾ ਲਿਆ ਬਸ ਠੀਕ ਹੈ। ਇਹਦੇ ਵਾਸਤੇ ਮੈਂ ਤੇ ਸੋਚਦੀ ਹੁੰਦੀ ਹਾਂ ਕਿ ਜੇ ਇਹਦਾ ਹੱਲ ਹੋਵੇ ਤਾਂ ਆਉਂਦੇ ਹੀ ਕੁਛ ਨਾ ਕੁਛ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਕਿ ਫਸਟ ਹੈਂਡ ਨੌਲੇਜ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ, ਸੜਕ ਕਿਵੇਂ ਪਾਰ ਕਰਨੀ ਹੈ, ਟ੍ਰਾਂਜ਼ਿਟ ਤੁਸੀਂ ਕਿਵੇਂ ਯੂਜ਼ ਕਰਨੀ ਹੈ, ਡਾਕਟਰ ਦੇ ਜਾ ਕੇ ਤੁਸੀਂ ਕਿਵੇਂ ਗੱਲ ਕਰਨੀ। ਹਾਲਾਂਕਿ ਵੈਸੇ ਤਾਂ ਸਵਲੀਨ ਜੇ ਅਸੀਂ ਹੁਣ ਸੋਲਿਊਸ਼ਨਸ ਦੇ ਵੱਲ ਵੀ ਆ ਜਾਈਏ ਤਾਂ ਹੈਲਥ ਕੇਅਰ ਜਿਹੜਾ ਵਾ ਇੱਥੇ ਫਰੀ ਹੈਲਥ ਕੇਅਰ ਹੈ, ਕੋਈ ਇਹਦੇ ਲਈ ਕੋਈ ਸਾਨੂੰ ਪੈਸਾ ਨਹੀਂ ਖਰਚਣਾ ਕੀਤਾ, ਪਰ ਉੱਥੋਂ ਤੱਕ ਆਪਣੀ ਪਹੁੰਚ ਕਰਨੀ ਜਿਹੜੀ ਹੈ ਇਕੱਲੇ ਬਜ਼ੁਰਗਾਂ ਲਈ ਇੰਪੋਸੀਬਲ ਹੋ ਜਾਂਦੀ ਹੈ, ਕਿਉਂਕਿ ਉਹਨਾਂ ਲਈ ਹੁਣ ਉੱਥੇ ਤਾਂ ਹੁੰਦਾ ਸੀ ਰਿਕਸ਼ਾ ਲੈ ਲਿਆ, ਥ੍ਰੀ ਵੀਲਰ ਲੈ ਲਿਆ ਤੇ ਡਾਕਟਰ ਦੇ ਕੋਲ ਜਿੱਥੇ ਮਰਜ਼ੀ ਚਲੇ ਗਏ, ਚੱਲ ਮੇਰੇ ਭਾਈ ਕੰਮ ਸਰ ਜਾਂਦਾ ਸੀ।
1: ਕਿਸੇ ਗਵਾਂਢ ਦੇ ਮੁੰਡੇ ਨੂੰ ਲੈ ਗਏ ਨਾਲ,
0: ਹਾਂ ਗਵਾਂਢੀਆਂ ਦੇ ਮੁੰਡੇ ਨੂੰ ਲੈ ਗਏ, ਡਾਕਟਰ ਘਰੇ ਬੁਲਾ ਲੈਂਦੇ ਸੀਗੇ ਆਪਾਂ, ਪਰ ਇੱਥੇ ਹੁਣ ਸਾਨੂੰ ਉਸ ਸੋਰਸ ਦੇ ਕੋਲ ਜਾਣਾ ਪੈਣਾ, ਕਲੀਨਿਕ 'ਚ ਜਾਣਾ ਪੈਣਾ ਹੈ, ਠੀਕ ਹੈ। ਉੱਥੇ ਜਾ ਕੇ ਫਿਰ ਸਾਨੂੰ ਗੱਲ ਕਰਨ ਵਾਲਾ ਪੰਜਾਬੀ 'ਚ ਵੀ ਚਾਹੀਦਾ ਆ, ਪਰ ਐਸੇ ਕੱਲੋਂ ਵਾਹਿਗੁਰੂ ਦੀ ਬੜੀ ਮਿਹਰ ਆ ਕਿ ਸਾਡੇ ਖਾਸ ਤੌਰ 'ਤੇ ਇੱਥੇ ਅਸੀਂ ਅਲਬਰਟਾ ਦੇ ਵਿੱਚ ਅਤੇ ਜਾਂ ਕੈਲਗਰੀ 'ਚ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਕਲੀਨਿਕਸ ਹੈਗੇ ਨੇ ਜਿੱਥੇ ਸਾਡੇ ਪੰਜਾਬੀ ਡਾਕਟਰਸ ਹੈਗੇ ਨੇ ਜਿਹੜੇ ਪੰਜਾਬੀ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਲੈਂਦੇ ਨੇ, ਅਤੇ ਜੇ ਅਸੀਂ ਕਿਸੇ ਹੋਰ ਸਰਵਿਸਿਜ਼ ਲਈ ਫਰਜ਼ ਕਰੋ ਕਿਤੇ ਬਾਹਰ ਵੀ ਜਾਣਾ ਹੈ ਤਾਂ ਅਸੀਂ ਇੰਟਰਪ੍ਰੈਟਰ ਜਿਹੜੇ ਨੇ ਉਹ ਆਪਣੇ ਨਾਲ ਲਿਜਾ ਸਕਦੇ ਹਾਂ। ਸੋ ਇਹ ਫੈਸਿਲਿਟੀਜ਼ ਹੈਗੀਆਂ ਨੇ ਕਿ ਜੇ ਕੋਈ ਬਜ਼ੁਰਗ ਘਰ ਦੇ ਵਿੱਚ ਕੈਦ ਨਾ ਰਹਿ ਕੇ ਘਰੋਂ ਬਾਹਰ ਸਟੈਪ ਕਰਦਾ ਹੈ, ਸਟੈਪ ਆਊਟ ਕਰਦਾ ਹੈ, ਤਾਂ ਉਹ ਇਸ ਸਿਸਟਮ ਨੂੰ ਅਗਰ ਸਮਝਣ ਦੀ ਯਤਨ ਕਰੇ ਤਾਂ ਸਵਰੀਨ ਬਹੁਤ ਰਾਹ ਹੈਗੀ ਹੈ। ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਲੈਂਗੁਏਜ ਬੈਰੀਅਰ ਦੀ, ਸਾਡੇ ਇੱਥੇ ਬਹੁਤ ਸਾਰੀਆਂ ਕਲਾਸਾਂ ਲੱਗਦੀਆਂ ਨੇ, ਲਾਇਬ੍ਰੇਰੀ ਦੇ ਵਿੱਚ ਸਾਰਾ ਸਾਲ ਕਲਾਸਾਂ ਚੱਲਦੀਆਂ ਨੇ ਇੰਗਲਿਸ਼ ਸਿਖਾਉਣ ਦੀਆਂ। ਉਹ ਕੋਈ ਇੰਗਲਿਸ਼ ਤੁਹਾਨੂੰ ABC ਤੋਂ ਸ਼ੁਰੂ ਨਹੀਂ ਕਰਾਉਂਦੇ, ਉਹ ਤੁਹਾਨੂੰ ਇੱਥੋਂ ਦੇ ਜਿਹੜੀ ਖਾਸ ਵਰਡਸ ਨੇ, ਸ਼ਬਦ ਨੇ ਜਿਹੜੇ ਇੱਥੇ ਵਰਤੇ ਜਾਂਦੇ ਨੇ, ਉਹਨਾਂ ਦੀ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਚੇਤੇ ਕਰਾਉਂਦੇ ਨੇ, ਯਾਦ ਕਰਾਉਂਦੇ ਨੇ ਕਿ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ ਤੁਸੀਂ ਕਿਹੜੇ ਸ਼ਬਦ ਵਰਤਣੇ ਹਨ, ਤੁਸੀਂ ਬੱਸ ਤੇ ਚੜ੍ਹਨਾ ਤੁਸੀਂ ਕਿਹੜੇ ਸ਼ਬਦ ਵਰਤਣੇ ਨੇ। ਸੋ ਇਹ ਬੜੀ ਸੌਖੀਆਂ ਜਿਹੀਆਂ ਕਲਾਸਿਸ ਨੇ, ਲੋਕ ਬੜਾ ਇੰਜੋਏ ਕਰਦੇ ਆ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਰਾਈਆਂ ਨੇ ਜੁਆਇਨ, ਤੇ ਹੋਰ ਭੈਣਾਂ ਨੂੰ ਵੀ ਕਈਆਂ ਨੂੰ ਕਰਾਈਆਂ ਨੇ। ਲਾਇਬ੍ਰੇਰੀ ਦੇ ਵਿੱਚ ਇੱਕ ਸੈਸ਼ਨ ਖਤਮ ਹੁੰਦਾ ਤੇ ਦੂਜਾ ਸ਼ੁਰੂ ਹੋ ਜਾਂਦਾ, ਫਿਰ ਉਸ ਤੋਂ ਅੱਗੇ ਗਾਹ ਗਾਹ ਚੱਲਦਾ ਰਹਿੰਦਾ। ਸੋ ਉੱਥੇ ਤੁਸੀਂ ਜਨਰਲ ਜੀ ਵਕੈਬਲਰੀ ਜਿਹੜੀ ਹੈ ਇੰਗਲਿਸ਼ ਦੀ ਸਿੱਖ ਸਕਦੇ ਹੋ। ਇਸੇ ਤਰ੍ਹਾਂ ਸੈਂਟਰ ਫਾਰ ਨਿਊ ਕਾਮਰਸ ਨੇ ਬੜੀ ਹੈਲਪ ਕਰਦੇ ਨੇ ਨਵੇਂ ਆਇਆਂ ਦੀ, ਖਾਸ ਤੌਰ 'ਤੇ ਬਜ਼ੁਰਗਾਂ ਦੀ ਵੀ ਕਰਦੇ ਨੇ, ਉਹਨਾਂ ਨੂੰ ਕਾਉਂਸਲ ਉਹਨਾਂ ਦੀਆਂ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਕਲਾਸਿਸ ਲਾਉਂਦੇ ਨੇ ਕਿ ਤੁਸੀਂ ਇੱਥੇ ਕਿਸ ਢੰਗ ਦੇ ਨਾਲ ਬਾਹਰ ਜਾਣਾ ਹੈ, ਕਿਵੇਂ ਤੁਸੀਂ ਬਿਹੇਵ ਕਰਨਾ ਹੈ, ਕਿਸ ਕਿਵੇਂ ਤੁਸੀਂ ਬੁਲਾਉਣਾ ਹੈ। ਸੋ ਇਹ ਚੀਜ਼ਾਂ ਸਾਰੀਆਂ ਸਿਖਾਈਆਂ ਜਾਂਦੀਆਂ ਨੇ। ਸੋ ਜਿਹਦੇ ਨਾਲ ਅਸੀਂ ਇੱਥੋਂ ਦੇ ਕਲਚਰ ਨੂੰ

0: ਬਹੁਤ ਸਕਸੈਸਫੁਲ ਨੇ ਔਰਤਾਂ ਤੇ ਇਹਦੇ ਵਿੱਚ ਮੈਂ ਵੇਖਿਆ ਸੀਗਾ ਕਿ ਮੁਸਲਿਮ ਔਰਤ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਪਾਰਟਿਸਪੇਟ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਜਦੋਂ ਹੋਰ ਤੇ ਕਿਤੇ ਕੰਮ ਕਰਨ ਲਈ ਬਹੁਤੀ ਨਹੀਂ ਪਰਮਿਸ਼ਨ ਮਿਲਦੀ ਉਹ ਘਰੋਂ ਕੰਮ ਕਰਕੇ ਬੜਾ ਖੁਸ਼ ਹੋ ਜਾਂਦੀਆਂ ਸੋ ਸਿਰਫ ਘਰੋਂ ਸਟੈਪ ਆਊਟ ਕਰੋ ਤੁਸੀਂ ਠੀਕ ਹੈ ਬੱਚਿਆਂ ਨੂੰ ਵੀ ਅਸੀਂ ਪਾਲਣਾ ਪਾਲ ਰਹੇ ਹਾਂ ਪਰ ਹਫ਼ਤੇ ਦੇ ਵਿੱਚ 15 ਦਿਨਾਂ ਦੇ ਬਾਅਦ ਮਹੀਨੇ ਦੇ ਵਿੱਚ ਤੁਸੀਂ ਇੱਕ ਮੀਟਿੰਗ ਦੇ ਵਿੱਚ ਤਾਂ ਆ ਸਕਦੇ ਹੋ ਨਾ ਤੁਸੀਂ ਆਓਗੇ ਤੁਹਾਨੂੰ ਨਵੀਆਂ ਚੀਜ਼ਾਂ ਪਤਾ ਲੱਗਣਗੀਆਂ ਸੋ ਮੇਰੇ ਬੱਚਿਆਂ ਨੂੰ ਵੀ ਬੜੀ ਹੈ ਬੇਨਤੀ ਹੈ ਕਿ ਬਈ ਆਪਣੇ ਮੰਮੀ ਡੈਡੀ ਨੂੰ ਸਿਰਫ ਇੰਨਾ ਇਹਨਾਂ ਕਹੋ ਘਰੋਂ ਬਾਹਰ ਨਿਕਲੋ ਉਹਨਾਂ ਨੂੰ ਦੱਸੋ ਘਰੋਂ ਬਾਹਰ ਨਿਕਲ ਕੇ ਕਿੱਥੇ ਜਾਓ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿੱਧਰ ਨੂੰ ਜਾਣਾ ਉਹ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਕਾਰ 'ਚ ਚੜ੍ਹ ਕੇ ਚਲੇ ਜਾਂਦੇ ਨੇ ਕਦੇ ਤੁਸੀਂ ਉਹਨਾਂ ਨੂੰ ਮਾਲ 'ਚ ਲੈ ਗਏ ਤਾਂ ਕਦੇ ਕਿਤੇ ਥੋੜ੍ਹਾ ਬਹੁਤਾ ਬਾਹਰ ਸੈਰ ਕਰਾ ਲਿਆਏ ਉਹਨਾਂ ਨੂੰ ਉਦੋਂ ਉਹਨਾਂ ਦੀ ਇਕੱਲਤਾ ਦੂਰ ਹੋਣੀ ਹੈ ਜਦੋਂ ਆਪਣੇ ਆਪ ਉਹ ਤੁਰਨਗੇ ਅਤੇ ਕੁਛ ਕਰਨਗੇ ਇਹ ਮੇਰੀ ਇੱਕ ਛੋਟੀ ਜਿਹੀ ਰਾਏ ਆ ਬਾਕੀ ਹੋਇਆ ਤਾਂ ਬਹੁਤ ਕੁਛ ਹੈ ਪਰ ਇਹ ਕੁਛ ਇੱਕ ਨਟਸ਼ੈਲ ਦੇ ਵਿੱਚ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਬਜ਼ੁਰਗ ਅਗਰ ਬਾਹਰ ਆ ਰਹੇ ਨੇ ਆਉਂਦੇ ਨੇ ਤਾਂ ਉਹਨਾਂ ਨੂੰ ਕਿੰਨਾ ਜ਼ਿਆਦਾ ਮੈਂਟਲ ਸੈਟਿਸਫੈਕਸ਼ਨ ਮਿਲਦੀ ਹੈ ਮਾਨਸਿਕ ਸੰਤੁਸ਼ਟਤਾ ਮਿਲਦੀ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਇੱਥੇ ਬੱਚਿਆਂ ਦੇ ਕੋਲ ਆਏ ਹਾਂ ਅਸੀਂ ਹੈੱਡ ਆਫ ਦੀ ਫੈਮਿਲੀ ਨਹੀਂ ਹੈਗੇ ਹੈੱਡ ਆਫ ਦੀ ਫੈਮਿਲੀ ਇਸ ਵੇਲੇ ਸਾਡੇ ਨੂੰਹ ਪੁੱਤਰ ਨੇ ਅਸੀਂ ਉਹਨਾਂ ਦੇ ਸਹਾਇਕ ਬਣ ਕੇ ਹੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹਾਂ
1: ਹੈੱਡ ਆਫ ਦੀ ਫੈਮਿਲੀ ਤੋਂ ਮੈਨੂੰ ਇੱਕ ਇਸ਼ੂ ਯਾਦ ਆ ਗਿਆ ਇਹ ਜਿਹੜੀ ਗੱਲ ਹੈ ਸਾਰਿਆਂ ਤੇ ਨਹੀਂ ਢੁਕਦੀ ਪਰ ਬਹੁਤਿਆਂ ਤੇ ਢੁਕਦੀ ਹੈ ਜਿਹੜੀਆਂ ਬੀਬੀਆਂ ਹੁੰਦੀਆਂ ਸਾਡੀਆਂ ਉਹ ਆਰਾਮ ਨਾਲ ਐਡਜਸਟ ਕਰ ਜਾਂਦੀਆਂ ਕਈ ਵਾਰੀ ਪਰ ਭਾਪਿਆਂ ਕੋਲੋਂ ਬਹੁਤੀ ਵਾਰੀ ਨਹੀਂ ਹੁੰਦਾ ਸ਼ਾਇਦ ਆ ਹੈੱਡ ਆਫ ਦਾ ਫੈਮਿਲੀ ਵਾਲਾ ਜਿਹੜਾ ਕਨਸੈਪਟ ਆ ਮੈਂ ਦੋ ਫੈਮਿਲੀਜ਼ ਨੂੰ ਜਾਣਦੀ ਹਾਂ ਇੱਕ ਦੇ ਵਿੱਚ ਕੀ ਹੋਇਆ ਕਿ ਬਜ਼ੁਰਗ ਬੀਬੀ ਭਾਪਾ ਕੈਨੇਡਾ ਆ ਗਏ ਥੋੜੇ ਚਿਰ ਬਾਅਦ ਬਜ਼ੁਰਗ ਦਾ ਤਾਂ ਮੋਹ ਚਲਾ ਗਿਆ ਉਹ ਵਾਪਸ ਚਲੇ ਗਏ ਗੁੱਸੇ ਹੋ ਕੇ ਇੱਥੋਂ ਤੇ ਆਪਣੀ ਵਾਈਫ ਨੂੰ ਫੋਨ ਕਰਦੇ ਨੇ ਇੰਡੀਆ ਜਾ ਕੇ ਵੀ ਜਾਂ ਤਾਂ ਤੂੰ ਵੀ ਮੁੜਿਆ ਮੇਰੇ ਮਗਰ ਤੇ ਜਾਂ ਮੈਨੂੰ ਤਲਾਕ ਦੇ ਦੇ
0: ਓਹ ਤੇਰਾ ਬਲਾ ਜਾ
1: ਗੱਲ ਹੱਸੋ ਹੀ ਨਹੀਂ ਪਰ ਸੀਰੀਅਸ ਦੇਖੋ ਕਿੰਨੀ ਹੋ ਜਾਂਦੀ ਆ
0: ਕਿੰਨੀ ਟ੍ਰੈਜੇਡੀ ਆ
1: ਹਾਂ ਉਹ ਆਂਟੀ ਅੱਗੋਂ ਕਹਿੰਦੇ ਵੀ ਮੈਂ ਤਾਂ ਨਹੀਂ ਆਉਂਦੀ ਸਾਰੀ ਉਮਰ ਮੇਰੇ ਪੁੱਤਾਂ ਨੇ ਬਾਹਰ ਕਮਾਈਆਂ ਕੀਤੀਆਂ ਹੁਣ ਮੈਨੂੰ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਪੋਤਰੇ ਪੋਤਰੀਆਂ 'ਚ ਰਹਿਣ ਦਾ ਮੌਕਾ ਮਿਲਿਆ ਮੈਂ ਤਾਂ ਨਹੀਂ ਆਉਣਾ ਅੱਛਾ ਉਹਨਾਂ 'ਚ ਕਾਫੀ ਲੜਾਈ ਜਿਹੜੀ ਵਧੀ ਇੱਕ ਹੋਰ ਫੈਮਿਲੀ ਨੂੰ ਮੈਂ ਜਾਣਦੀ ਹਾਂ ਉੱਥੇ ਇੱਕ ਬਜ਼ੁਰਗ ਆਪਣੀ ਨੂੰਹ ਨਾਲ ਲੜੀ ਜਾਵੇ ਤੂੰ ਕੀ ਸਮਝਦੀ ਆਪਣੇ ਆਪ ਨੂੰ ਮੈਂ ਇੰਨਾ ਕੁਛ ਕੀਤਾ ਮੈਂ ਇੰਨਾ ਕੁਛ ਬਣਾਇਆ ਉਹੀ ਤੁਹਾਡੇ ਵਾਲੀ ਗੱਲ ਵੀ ਹੈੱਡ ਆਫ ਦਾ ਫੈਮਿਲੀ ਵਾਲੀ ਔਰ ਲੜਦਾ ਲੜਦਾ ਆਪਣੀ ਵਾਈਫ ਨਾਲ ਲੜਨਾ ਸ਼ੁਰੂ ਹੋ ਗਿਆ ਉਹ ਕਹਿੰਦਾ ਕਿ ਤੂੰ ਇਹਨਾਂ ਦੀ ਸਾਈਡ ਲੈਣੀ ਆ ਜਦਕਿ ਉਹ ਐਡਜਸਟ ਕਰ ਰਹੀ ਉਹਨੇ ਐਡਜਸਟ ਕਰ ਲਿਆ ਤੂੰ ਉਹਨਾਂ ਵਾਲਿਆਂ ਕਿ ਮੇਰੇ ਵਾਲਿਆਂ ਇੱਦਾਂ ਦੀਆਂ ਸਮੱਸਿਆਵਾਂ ਬਹੁਤ ਹੈ ਜਿੱਥੇ ਬਜ਼ੁਰਗ ਜਿਹੜੇ ਸਾਡੇ ਮੇਲ ਨੇ ਉਹਨਾਂ ਕੋਲੋਂ ਐਡਜਸਟ ਬਹੁਤਾ ਨਹੀਂ ਹੋ ਰਿਹਾ ਪਰ ਲੇਡੀਜ਼ ਜਿਹੜੀਆਂ ਉਹ ਆਪਣੇ ਆਪ ਨੂੰ ਘਰ ਦੇ ਮਾਹੌਲ ਦੇ ਵਿੱਚ ਢਾਲ ਲੈਂਦੀਆਂ ਨੇ ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ
0: ਬਿਲਕੁਲ ਇਹਦਾ ਮੇਰੇ ਮੁਤਾਬਕ ਇਹਦਾ ਕਾਰਨ ਹੈ ਕਿ ਜਿਹੜਾ ਬਜ਼ੁਰਗ ਹੈ ਨਾ ਉਹਦੇ ਅੰਦਰ ਇੱਕ ਹਉਮੈ ਆ ਉਹਦੇ ਅੰਦਰ ਇੱਕ ਹੈਗਾ ਕਿ ਮੈਂ ਹੈਗਾ ਸਹੀ ਮੇਰੀ ਹੁਣ ਜਿਵੇਂ ਸਾਡੇ ਕਿਉਂਕਿ ਇੱਕ ਵਿਰਾਸਤੀ ਹੱਕ ਜਿਹੜਾ ਉਹ ਬੰਦੇ ਦਾ ਹੀ ਹੁੰਦਾ ਵਾ
1: ਹਾਂਜੀ
0: ਔਰਤ ਨੂੰ ਤਾਂ ਮਿਲਦਾ ਨਹੀਂ ਉਹਦੀ ਜਿਹੜੀ ਵਿਰਾਸਤ ਹੈ ਨਾ ਉਹਦੇ ਕੋਲ ਉੱਥੇ ਜ਼ਮੀਨ ਹੈ ਘਰ ਹੈ ਉਹਦਾ ਮਾਲਕ ਹੈ ਰਾਈਟ ਤੇ ਔਰਤ ਦੇ ਕੋਲ ਤੇ ਉੱਥੇ ਵੀ ਨਾ ਘਰ ਸੀਗਾ ਤੇ ਨਾ ਉਹਨੂੰ ਕੋਈ ਵਿਰਾਸਤੀ ਜਾਇਦਾਦ ਉਹਦੇ ਕੋਲ ਸੀਗੀ ਕਿ ਜਿਹੜੀ ਉਹਨੇ ਗਾਹ ਪੁੱਤਰਾਂ ਨੂੰ ਵੰਡਣੀ ਸੀਗੀ ਉਹਨੇ ਤਾਂ ਪੁੱਤਰਾਂ ਨੂੰ ਆਪਣਾ ਮੋਹ ਦਿੱਤਾ ਆਪਣਾ ਖੂਨ ਦਿੱਤਾ ਤੇ ਉਹਨਾਂ ਨੂੰ ਵੱਡੇ ਕੀਤਾ ਸੋ ਉਹ ਜਿਹੜਾ ਬਾਪੂ ਦਾ ਵਿਰਾਸਤੀ ਅਧਿਕਾਰ ਹੈ ਨਾ ਉਹ ਇਹਨੂੰ ਇੱਥੇ ਆ ਕੇ ਉਹਦੇ 'ਚ ਹਿੰਡ ਜਿਹੜੀ ਉਹਨੂੰ ਜਾਣ ਨਹੀਂ ਦਿੰਦਾ ਹਾਲਾਂਕਿ ਉਹਨੂੰ ਪਤਾ ਮੇਰੀ ਇੱਥੇ ਕੋਈ ਵਿਰਾਸਤ ਨਹੀਂ ਹੈਗੀ ਜਦ ਫਿਰ ਉੱਥੋਂ ਪੈਸੇ ਲਿਆ ਕੇ ਤੇ ਆਪਣਾ ਇੱਕ ਹੋਰ ਬੜਾ ਵਧੀਆ ਹੱਲ ਹੈਗਾ ਇਸ ਵੇਲੇ ਨਾ ਕਿ ਜਿਹੜੇ ਕਈ ਵਾਰੀ ਹੁੰਦਾ ਕਿ ਇਕੱਠਿਆਂ ਗੁਜ਼ਾਰਾ ਨਹੀਂ ਹੋ ਰਿਹਾ ਹੈ ਨਾ ਘਰ ਦੇ ਵਿੱਚ ਰਿਫਟ ਰਹਿੰਦੀ ਹੈ ਕਨਫਲਿਕਟ ਰਹਿੰਦਾ ਆ ਜਿਹਦਾ ਅਸਰ ਨੂੰਹ ਪੁੱਤਰ ਤੇ ਵੀ ਪੈਂਦਾ ਹੈ ਤੇ ਗਾਂ ਜਿਹੜਾ ਪੋਤਰਾ ਪੋਤਰੀ ਉਹਦੇ ਤੇ ਵੀ ਪੈਂਦਾ ਹੈ ਕਲੇਸ਼ ਜਿਹੜਾ ਹੁੰਦਾ ਬੜੀ ਮਾੜੀ ਚੀਜ਼ ਹੁੰਦੀ ਹੈ ਤਾਂ ਉਹਦਾ ਇੱਕ ਹੱਲ ਬਹੁਤ ਸਾਰੇ ਸਿਆਣੇ ਬੱਚੇ ਲੱਭ ਲੈਂਦੇ ਨੇ ਕਿ ਚਲੋ ਮੰਮੀ ਡੈਡੀ ਜਿਹੜੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਵੱਖਰਾ ਕੁਛ ਲੈ ਦਿੰਦੇ ਹਾਂ ਠੀਕ ਹੈ ਕਈ ਵਾਰੀ ਤਾਂ ਬੇਸਮੈਂਟ 'ਚ ਵੀ ਸ਼ਿਫਟ ਹੋ ਸਕਦੇ ਨੇ ਅਤੇ ਕਈ ਵਾਰੀ ਜਿਹੜੇ ਅਫੋਰਡ ਕਰਦੇ ਨੇ ਉਹ ਕਹਿੰਦੇ ਚਲ ਅਸੀਂ ਇਹਨਾਂ ਨੂੰ ਵੱਖਰਾ ਫਲੈਟ ਲੈ ਦਿੰਦੇ ਹਾਂ ਅਪਾਰਟਮੈਂਟ ਲੈ ਦਿੰਦੇ ਹਾਂ ਚਲੋ ਬਈ ਤੁਸੀਂ ਆਪਣੀ ਸੁੱਖ ਨਾਲ ਜ਼ਿੰਦਗੀ ਜੀਓ ਹੁਣ ਸਾਡੇ ਕੋਲ ਕਈ ਬਜ਼ੁਰਗ ਇਹੋ ਜਿਹੇ ਵੀ ਹੈਗੇ ਨੇ ਇਸ ਵੇਲੇ ਨਾ ਜਿਹੜੇ ਪਿੱਛੇ ਨੌਕਰੀਆਂ ਕਰਦੇ ਆਏ ਨੇ ਉਹਨਾਂ ਦੇ ਕੋਲ ਪੈਨਸ਼ਨ ਹੈਗੀ ਆ ਜਦੋਂ ਇੱਥੇ 10 ਸਾਲ ਸਟੇ ਹੋ ਗਈ ਉਹਨਾਂ ਦੀ ਤਾਂ ਉਹਨਾਂ ਦੀ ਇੱਥੇ ਵੀ ਪੈਨਸ਼ਨ ਲੱਗੀ ਉਹਨਾਂ ਕੋਲ ਪੈਸਾ ਹੈਗਾ ਤੇ ਉਹ ਫਿਰ ਸੋਚਦੇ ਨੇ ਕਿ ਅਸੀਂ ਕਿਉਂ ਇਹਨਾਂ ਤੇ ਡਿਪੈਂਡੈਂਟ ਰਹੀਏ
1: ਬਿਲਕੁਲ
0: ਕਿਉਂਕਿ ਫਾਈਨੈਂਸ਼ੀਅਲ ਡਿਪੈਂਡੈਂਸ ਸਭ ਤੋਂ ਮਾੜੀ ਹੁੰਦੀ ਹੈ ਤੁਹਾਡਾ ਆਪਣਾ ਘਰ ਨਹੀਂ ਗਾ ਤੁਹਾਡਾ ਇੱਕ ਕਮਰਾ ਹੀ ਆ ਸਿਰਫ ਤਾਂ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪੂਰਾ ਘਰ ਚਾਹੀਦਾ ਤਾਂ ਉਹਦਾ ਹੱਲ ਬੜਾ ਵਧੀਆ ਹੈਗਾ ਕਿ ਅਫੋਰਡ ਕਰ ਸਕਦੇ ਹੋ ਅਪਾਰਟਮੈਂਟ ਲੈ ਲਓ ਕੋਈ ਅਰਜ ਨਹੀਂ ਹੈ ਅਕਸਰ ਘਰ ਦੇ ਵਿੱਚ ਵਿਹਲਾ ਮਚਦਾ ਜੇ ਇੰਜ ਹੋ ਗਿਆ ਲੋਕੀ ਕੀ ਕਰਨਗੇ ਮਾਂ ਬੇਬੇ ਬਾਪੂ ਨੂੰ ਕਰੋ

0: ਬਾਹਰ ਕੱਢਤਾ ਹੈ ਨਾ, ਉਹ ਲੋਕ ਕੁਛ ਨਹੀਂ ਜੇ ਕਹਿੰਦੇ, ਲੋਕਾਂ ਨੇ ਕੀ ਕਹਿਣਾ ਹੈ, ਸਿਰਫ ਤੁਸੀਂ ਹੀ ਕਹਿਣਾ ਜੋ ਕਹਿਣਾ, ਨਾ ਬਾਹਰਲਿਆਂ ਨੂੰ ਕਿਸੇ ਨੂੰ ਪਤਾ ਹੈ, ਨਾ ਬਾਹਰਲਿਆਂ ਨੂੰ ਫਿਕਰ ਹੈ। ਤੁਸੀਂ ਵੇਖੋ ਅਸੀਂ ਕਿੱਥੇ ਸੌਖੇ ਰਹਿ ਰਹੇ ਹਾਂ। ਜੇ ਤੁਹਾਨੂੰ ਬੇਸਮੈਂਟ ਦੇ ਵਿੱਚ ਸਕਾਈ ਲੱਗਦੀ ਹੈ, ਕੋਈ ਹਰਜ ਨਹੀਂ, ਰਸੋਈ ਵੱਖਰੀ ਕਰ ਲਓ, ਰਸੋਈ ਵੱਖਰੀ ਹੋਣ ਦੀ ਦੇਰ ਹੈ, ਸਾਰੇ ਕੋਲ ਮਿਲ ਜਾਂਦੇ ਨੇ ਬਾਅਦ ਦੇ ਵਿੱਚ। ਥੋੜਾ ਜਿਹਾ ਦੂਰੀ ਅਗਰ ਬਣ ਜਾਂਦੀ ਹੈ ਤਾਂ ਸਾਰੀ ਘੁਲੇਵਾ ਹੋ ਜਾਂਦਾ, ਉਹ ਸਾਰੇ ਝਗੜੇ ਮੁੱਕ ਜਾਂਦੇ ਨੇ। ਜਿਸ ਤਰ੍ਹਾਂ ਉੱਥੇ ਪਿੰਡ ਆਪਾਂ ਕਰਦੇ ਸੀਗੇ, ਆਪਣੇ ਮੁੰਡੇ ਨੂੰ ਬਾਹਰ ਕੋਠੀ ਪਾ ਦਿੱਤੀ, ਤੇ ਉਹਨਾਂ ਦੇ ਪੋਤਰੇ ਪੋਤਰੀਆਂ ਜਿਹੜੇ ਸੀ, ਤੇ ਨੌ ਪੁੱਤ ਜ਼ਿਆਦਾ ਸਗੋਂ ਬੇਬੇ ਬਾਪੂ ਦਾ ਪਿਆਰ ਕਰਨ ਲੱਗ ਜਾਂਦੇ ਸੀ। ਇਹ ਥੋੜਾ ਜਿਹਾ ਡਿਸਟੈਂਸ ਜਿਹੜਾ ਹੈ ਉਹ ਰਿਸ਼ਤਿਆਂ ਦੇ ਵਿੱਚ ਪਿਆਰ ਵਧਾ ਦਿੰਦਾ। ਸੋ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਨਾ, ਅਪਾਰਟਮੈਂਟ ਲੈ ਲਓ, ਨਹੀਂ ਤਾਂ ਬੱਚਿਆਂ ਨੂੰ ਕਹੋ ਕਿ ਇਹੋ ਜਿਹੀ ਬੇਸਮੈਂਟ ਲੈ ਦਿਓ ਜਿਹੜੀ ਵਾਕ ਇਨ ਬੇਸਮੈਂਟ ਹੋਵੇ, ਤੇ ਅਸੀਂ ਥੱਲੇ ਰਹਿ ਲਾਂਗੇ, ਤੁਸੀਂ ਉੱਪਰ ਰਹੀ ਜਾਓ, ਜਿਸ ਤਰ੍ਹਾਂ ਮਰਜ਼ੀ ਕਰੀਏ ਆਪਾਂ, ਰੋਟੀ ਵੱਖਰੀ ਹੋ ਜੂਗੀ, ਸਾਰਾ ਕੁਝ ਸਹੀ ਹੋ ਜਾਣਾ। ਇਹ ਬਹੁਤ ਵਧੀਆ ਹੱਲ ਆ।
1: ਤੁਹਾਡੇ ਕਹਿਣ ਦਾ ਭਾਵ ਹੈ ਕਿ ਸਪੇਸ ਇਜ਼ ਦਾ ਸੋਲੂਸ਼ਨ।
0: ਸਪੇਸ ਇਜ਼ ਦਾ ਸੋਲੂਸ਼ਨ, ਸਪੇਸ ਤੋਂ ਬਿਨਾਂ ਗੁਜ਼ਾਰਾ ਨਹੀਂ ਜੇ ਹੁੰਦਾ। ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਵੇਖਿਆ ਵਾ, ਇਹਦੇ ਨਾਲ ਬਹੁਤ ਵਧੀਆ ਤੁਹਾਡੇ ਸੰਬੰਧ ਬਣ ਜਾਂਦੇ ਆ। ਸੋ ਮੈਂ, ਮੇਰੇ ਕੋਲ ਇੱਕ ਉਦਾਹਰਨ ਹੈ, ਉਪਿੰਦੀ ਭੈਣ ਜੀ, ਅਸੀਂ ਇਕੱਠੇ ਸੀ, ਭੈਣ ਮੈਨੂੰ ਤਾਂ ਰਸੋਈ 'ਚ ਨਾ ਵੜ ਦੇਵੇ ਮੇਰੀ ਨੂੰਹ, ਉਹਨੂੰ ਤਾਂ ਕੋਈ ਮੇਰੇ ਕੰਮ ਪਸੰਦ ਨਾ ਆਵੇ। ਮੇਰਾ ਘਰ ਵਾਲਾ ਫਿਰ ਕਹਿੰਦਾ ਬਈ ਮੈਂ ਤੈਨੂੰ ਦੁਖੀ ਨਹੀਂ ਵੇਖ ਸਕਦਾ, ਅਸੀਂ ਭੈਣੇ ਨਾਲ ਬੇਸਮੈਂਟ ਕਿਰਾਏ 'ਤੇ ਲੈ ਲਈ। ਲੈ ਕਹਿੰਦੀ ਬੇਸਮੈਂਟ ਲੈਣ ਦੀ ਦੇਰ ਹੈ, ਸਾਰਾ ਕੁਝ ਠੀਕ ਹੋ ਗਿਆ। ਇਹ ਮੇਰੇ ਅੱਖੀ ਵੇਖੇ ਸੁਣੇ ਹੰਢਾਏ ਜਿਹੜੇ ਤਜਰਬੇ ਨੇ, ਉਹਦੇ ਨਾਲ ਤੁਸੀਂ ਫੋਨ ਕਰ ਸਕਦੇ ਹੋ। ਅਸੀਂ ਜਿਵੇਂ ਆਏ ਹਾਂ, ਸਾਡੇ ਕੋਲ ਹੈਗਾ ਸਾਰਾ ਕੁਛ, ਜਦੋਂ ਪੈਸੇ ਹੈਗੇ ਤੁਹਾਡੇ ਕੋਲ, ਸਾਰੀਆਂ ਚੀਜ਼ਾਂ ਹੈਗੀਆਂ, ਰਿਸੋਰਸਿਸ ਹੈਗੇ, ਤਾਂ ਫਿਰ ਲੋਕ ਕੀ ਕਹਿਣਗੇ, ਇਹਦੇ ਤੋਂ ਬਾਹਰ ਨਿਕਲ ਕੇ ਸਪੇਸ ਕ੍ਰੀਏਟ ਕਰ ਲਓ
1: ਜੀ। ਅੱਜ ਦਾ ਵਿਸ਼ਾ ਇਦਾਂ ਦਾ ਵਿਸ਼ਾ ਹੈ ਕਿ ਜੇ ਅਸੀਂ ਗੱਲਾਂ ਕਰੀ ਜਾਈਏ ਤਾਂ ਸ਼ਾਇਦ ਰਾਤ ਪੈ ਜਾਏ, ਪਰ ਗੱਲਾਂ ਨਹੀਂ ਮੁੱਕਣੀਆਂ, ਕਿਉਂਕਿ ਬੜਾ ਵਿਸ਼ਾਲ ਟੌਪਿਕ ਜਿਹੜਾ ਅਸੀਂ ਛੂਹਿਆ, ਪਰ ਸਮੇਂ ਦੀ ਡਿਮਾਂਡ ਹੈ, ਸਾਨੂੰ ਪ੍ਰੋਗਰਾਮ ਇੱਥੇ ਖਤਮ ਕਰਨਾ ਪੈਣਾ ਜੀ। ਤਿੰਨ ਮੈਮ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਸੋਹਣੇ ਮੁੱਦੇ 'ਤੇ ਗੱਲਬਾਤ ਅੱਜ ਸਾਡੇ ਨਾਲ ਕੀਤੀ ਹੈ ਜੀ, ਸ਼ੁਕਰੀਆ ਜੀ।
0: ਥੈਂਕ ਯੂ ਸਵਲੀਨ ਇਸ ਵਿਸ਼ੇ ਨੂੰ ਚੁਣਨ ਵਾਸਤੇ, ਅਤੇ ਮੈਨੂੰ ਸੱਚੀ ਮੁੱਚੀ ਮਹਿਸੂਸ ਹੁੰਦਾ ਕਿ ਜੇ ਇਹ ਗੱਲਾਂ ਸਾਡੇ ਬਜ਼ੁਰਗਾਂ ਤੱਕ ਜਾਣਗੀਆਂ ਤਾਂ ਬਹੁਤ ਕੁਝ ਜਿਹੜਾ ਲੋਕ ਹੀ ਕਹਿਣਗੇ ਵਾਲਾ ਇੱਕ ਡਰ ਆ, ਉਹਨਾਂ ਦੇ ਮਨਾਂ 'ਚੋਂ ਨਿਕਲ ਜੂਗਾ। ਸੋ ਉਮੀਦ ਹੈ ਇਹ ਸਾਰਿਆਂ ਨੂੰ ਗੱਲਾਂ ਪਸੰਦ ਆਉਣਗੀਆਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਮਿਲਾਂਗੇ ਫਿਰ ਅਗਲੀ ਵਾਰੀ ਕਿਸੇ ਹੋਰ ਇਹੋ ਜਿਹੇ ਟੌਪਿਕ ਦੇ ਨਾਲ।
1: ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਅਗਲੀ ਵਾਰੀ ਨਵੀਆਂ ਗੱਲਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ, ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ,
1: ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ

0: ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: बड़े सोचा च पए हो वीर जी की गल होगी
0: थक गए हैं कर लब लब के कैलगरी च कर खरीदना तो हुन बड़ा ही औखा
1: तुसी कर चंद्रमा ते लब दे होने कैलगरी च नहीं आ नोट करो नंबर अरुण कौशल दा
0: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
0: अच्छा जी अरुण कौशल लब के देणगे सानू कर
1: जी हां कल्ले कर नहीं प्रॉपर्टी रेजिडेंशियल होवे जां कमर्शियल कर खरीदना होवे जां वेचना प्रेप रियलिटी दी वड्डी टीम ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ ਰੇਡੀਓ ਸੁਰਸੰਗਮ.ca ਫੋਨ 403-585-0910

0: संपर्क करो। अपने घर का दूजा ना आया सुकून ते कैनेडा च घर खरीदना एक वड्डी चुनौती।
1: घर खरीदने तो पहला इत्मीनान नाल किसे प्रोफेशनल दी सलाह जरूर लाओ।
0: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल।
1: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल।
0: घर खरीदन ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
1: योग रियल्टर मनदीप सिंह गिल दा नंबर नोट करो 403-617-1868।
0: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जां विजिट करो उना दी वेबसाइट mandeep.realtor।
1: मैक्सवेल सेंट्रल दे रियल्टर मनदीप सिंह गिल 403-617-1868।
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।

ਕੱਲ ਨੂੰ 25 ਤੇ ਸ਼ਾਮ ਨੂੰ 12 ਉਸ ਤੋਂ ਅਗਲੇ ਦਿਨ 23 ਤੇ 15 ਫਿਰ ਉਸ ਤੋਂ ਅਗਲੇ ਦਿਨ 25 ਤੇ 14 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਤੇ ਵੀਕਐਂਡ ਤੇ 27 ਜਾਂ 28 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਅਜਿਹਾ ਜੋ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੀ ਰਿਪੋਰਟ ਹੈ ਜੀ ਉਹ ਕਹਿ ਰਹੀ ਹੈ ਥੋੜ੍ਹਾ ਜਿਹਾ ਸਮੋਕ ਵਾਲਾ ਮਾਹੌਲ ਜਿਹਾ ਬਣਿਆ ਹੋਇਆ ਕਈ ਜਗ੍ਹਾ 'ਤੇ ਇੰਨਾ ਕਲੀਅਰ ਨਹੀਂ ਹੈ ਵੈਦਰ ਸੋ ਇਹ ਨਾਲ ਰਿਪੋਰਟ ਕੀਤਾ ਜਾ ਰਿਹਾ ਜੀ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਤਫਸੀਲ ਨਾਲ ਚਰਚਾ ਕਰਨੀ ਹੈ ਉਹਨਾਂ ਵਿੱਚ ਆਪ ਜੀ ਜਾਣਦੇ ਹੀ ਹੋ ਕਿ ਕੈਨੇਡਾ ਅਤੇ ਯੂ ਐੱਸ ਏ ਦਰਮਿਆਨ ਇਹ ਟਰੇਡ ਵਾਰ ਕਹਿ ਲਓ ਟਰੇਡ ਰੌਲਾ ਰੱਪਾ ਕਹਿ ਲਓ ਸੋ ਇਹ ਜੋ ਇਸ ਵੇਲੇ ਸਥਿਤੀ ਜੋ ਬਣੀ ਹੋਈ ਹੈ ਜੀ ਉਹ ਅੱਜ ਰਾਤ ਨਿਗਾਹ ਹੈ ਬਹੁਤ ਸਾਰੇ ਕੈਨੇਡੀਅਨ ਖਬਰਾਂ ਦੇ ਅਦਾਰਿਆਂ ਦੀ ਅਤੇ ਅਮਰੀਕਾ ਵਾਲੇ ਵੀ ਗੱਲਬਾਤ ਕੈਨੇਡਾ ਨਾਲ ਚੱਲ ਰਹੀ ਕਿਉਂਕਿ ਅੱਜ ਰਾਤ ਤੋਂ ਅਗਸਤ 19 ਤੋਂ ਐਲਾਨ ਕੀਤਾ ਹੋਇਆ ਡੋਨਲਡ ਟਰੰਪ ਨੇ ਕਿ ਉਹਨਾਂ ਨੇ ਕੈਨੇਡਾ ਦੀਆਂ ਸੈਂਕੜੇ ਵਸਤਾਂ 'ਤੇ 50% ਟੈਰਿਫ ਲਾ ਦੇਣਾ ਹੈ ਇਹ ਟੈਰਿਫ ਲੱਗੇਗਾ ਜਾਂ ਨਹੀਂ ਲੱਗੇਗਾ ਇਹ ਅੱਜ ਦੀ ਗੱਲਬਾਤ 'ਤੇ ਨਿਰਭਰ ਕਰੇਗਾ ਸਾਡੇ ਪ੍ਰੋਗਰਾਮ ਦੇ ਚੱਲਦਿਆਂ ਚੱਲਦਿਆਂ ਵੀ ਗੱਲਬਾਤ ਕੋਈ ਐਲਾਨ ਹੋ ਸਕਦੀ ਹੈ ਅਤੇ ਹੋ ਸਕਦਾ ਕੋਈ ਨਾ ਵੀ ਹੋਵੇ ਲੇਕਿਨ ਇਸ 'ਤੇ ਕੀ ਅਪਡੇਟ ਹੈ ਕੀ ਹੋ ਰਿਹਾ ਇਹ ਸਾਰਾ ਕੁਝ ਸਾਂਝਾ ਕਰਾਂਗੇ ਇਸ ਦੇ ਨਾਲ ਹੀ ਜਿਹੜੀਆਂ ਆਈਟਮਸ 'ਤੇ ਲੱਗ ਸਕਦਾ ਹੈ ਟੈਰਿਫ ਉਹ ਕੀ ਹੈ ਉਹ ਵੀ ਚਰਚਾ ਕਰਾਂਗੇ ਮੈਟਾ ਪਲੈਟਫਾਰਮ ਜੋ ਹੈ ਜੀ ਜਿਹਨਾਂ ਕੋਲ ਫੇਸਬੁੱਕ ਇੰਸਟਾਗ੍ਰਾਮ ਵਟਸਐਪ ਵਗੈਰਾ ਨੇ ਅਦਾਲਤ ਦੇ ਵਿੱਚ ਮੈਟਾ ਨੂੰ ਜਵਾਬ ਦੇਣੇ ਪੈ ਰਹੇ ਨੇ ਗੰਭੀਰ ਦੋਸ਼ ਲੱਗੇ ਨੇ ਚਾਈਲਡ ਐਡਿਕਸ਼ਨ ਕਿ ਬੱਚੇ ਕਿਵੇਂ ਇਹਦੇ ਨਾਲ ਜੁੜ ਜਾਂਦੇ ਨੇ ਅਤੇ ਮੁਨਾਫਾ ਕਮਾਉਣ ਲਈ ਮੈਟਾ ਨੇ ਇਹੋ ਜਿਹਾ ਟੂਲ ਤਿਆਰ ਕੀਤੇ ਜਿਹਨਾਂ ਨਾਲ ਬੱਚੇ ਉਸ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਇਹ 'ਤੇ ਅਦਾਲਤੀ ਜੋ ਕਾਰਵਾਈ ਚੱਲ ਰਹੀ ਹੈ ਕੀ ਦੋਸ਼ ਲੱਗੇ ਨੇ ਅਤੇ ਕੀ ਮੈਟਾ ਕਹਿ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਕੀਤੀ ਜਾਵੇਗੀ ਕਿ ਪਰੂਫ ਜਿਹੜਾ ਹੈ ਸਿਟੀਜ਼ਨਸ਼ਿਪ ਦਾ ਪਰੂਫ ਜਿਹੜਾ ਜਿਹਨਾਂ ਨੂੰ ਚਾਹੀਦਾ ਹੈ ਉਹਨਾਂ ਨੂੰ ਗ੍ਰਾਂਟ ਕੀਤਾ ਜਾਂਦਾ ਹੈ ਨਵੇਂ ਨਿਯਮਾਂ ਦੇ ਮੁਤਾਬਕ ਜੋ ਦਿੱਤੇ ਜਾ ਰਹੇ ਨੇ ਉਹਨਾਂ ਵਿੱਚੋਂ 51% ਉਹ ਲੋਕ ਨੇ ਜੋ ਅਮਰੀਕਾ ਵਿੱਚ ਜਨਮੇ ਹੋਏ ਨੇ ਜੋ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਪਰੂਫ ਲੈ ਰਹੇ ਨੇ ਸੋ ਕੈਨੇਡਾ ਦੇ ਕੁਛ ਸਰਕਾਰ ਦੇ ਬਦਲੇ ਹੋਏ ਨਿਯਮ ਸੀ ਕੁਛ ਪੁਰਾਣੀਆਂ ਚੀਜ਼ਾਂ ਬਹਾਲ ਕੀਤੀਆਂ ਸੀ ਜਿਸ ਦੇ ਕਰਕੇ ਅਮਰੀਕਨ ਇਸ ਦਾ ਭਰਪੂਰ ਫਾਇਦਾ ਉਠਾ ਰਹੇ ਨੇ ਜੀ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਭਾਵੇਂ ਕਿ ਭਾਰਤ ਨਾਲ ਨਜ਼ਦੀਕੀਆਂ ਵਿਖਾ ਰਹੇ ਹੋਣ ਉੱਧਰ ਕੁਛ ਮਾਹਿਰ ਕਹਿ ਰਹੇ ਨੇ ਕਿ ਭਾਰਤ ਸਰਕਾਰ ਦੀ ਕੈਨੇਡਾ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਉਹ ਜਾਰੀ ਹੋ ਸਕਦੀ ਹੈ ਲੱਗਦਾ ਹੈ ਕਿ ਹੈ ਇੱਕ ਹੋਰ ਸਿੱਖ ਆਗੂ ਨੂੰ ਡਿਊਟੀ ਟੂ ਵਾਰਨ ਲੈਟਰ ਭਾਵ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਹਾ ਕੈਨੇਡਾ ਦੇ ਵਿੱਚ ਉਹਨਾਂ ਨੂੰ ਵਾਰਨਿੰਗ ਪੁਲਿਸ ਵੱਲੋਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਕਿ ਅਲਬਰਟਾ ਦੇ ਵਿੱਚ ਡੂਅਲ ਪ੍ਰੈਕਟਿਸ ਹੈਲਥ ਕੇਅਰ ਮਾਡਲ ਜੋ ਸਰਕਾਰ ਲਿਆਉਣ ਦੀ ਤਿਆਰੀ ਕਰ ਰਹੀ ਹੈ ਇਸ 'ਤੇ ਕੁਛ ਕੰਸਰਨ ਕੁਛ ਗੱਲਾਂ ਬਾਤਾਂ ਕੀਤੀਆਂ ਨੇ ਫੈਡਰਲ ਹੈਲਥ ਮਿਨਿਸਟਰ ਨੇ ਉਹ ਕੀ ਕਹਿੰਦੇ ਨੇ ਉਚਾਰੀ ਉਹ ਆਪ ਜੀ ਨਾਲ ਗੱਲਬਾਤ ਸਾਂਝੀ ਕਰਾਂਗੇ ਕੈਨੇਡਾ ਦੇ ਵਿੱਚ ਇੱਕ ਪ੍ਰੋਵਿੰਸ ਦੇ ਵਿੱਚ ਮਿਲੀਅਨ ਡਾਲਰ ਤੋਂ ਵੱਧ ਦੀ ਕਾਪਰ ਤਾਰ ਜੋ ਚੋਰੀ ਹੋਈ ਸੀ ਕਾਪਰ ਦੀਆਂ ਤਾਰਾਂ ਦੀ ਵੱਡੀ ਚੋਰੀ ਹੁੰਦੀ ਹੈ ਅਤੇ ਉਹਦੇ ਬਾਰੇ ਕੁਛ ਜਾਂਚ ਜਿਹੜੀ ਚੱਲ ਰਹੀ ਹੈ ਜੀ ਉਹ ਇਨਵੈਸਟੀਗੇਸ਼ਨ ਦੀ ਰਿਪੋਰਟ ਕੀ ਕਹਿੰਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਐਡਮਿੰਟਨ ਸ਼ਹਿਰ ਤੋਂ ਪੰਜਾਬੀ ਭਾਈਚਾਰੇ ਦੀ ਨਾਲ ਸੰਬੰਧਿਤ ਇੱਕ ਖਬਰ ਕਿ 16 ਸਾਲਾਂ ਦੀ ਜੈਜ਼ਮਿਨ ਏਸੀ ਨਾਂ ਦੀ ਲੜਕੀ ਦਾ ਕਤਲ ਹੋਇਆ ਐਡਮਿੰਟਨ ਦੇ ਵਿੱਚ ਅਤੇ ਗੋਲੀ ਮਾਰ ਕੇ ਕਤਲ ਕੀਤਾ ਗਿਆ ਉਸ ਕੇਸ ਦੇ ਵਿੱਚ ਇੱਕ ਯੂਥ ਨੂੰ ਚਾਰਜ ਕੀਤਾ ਗਿਆ ਐਡਮਿੰਟਨ

ਸਰਵਿਸ ਨੇ ਕਿਹਾ ਕਿ ਅਸੀਂ ਇੱਕ ਵਿਅਕਤੀ ਨੂੰ ਚਾਰਜ ਕੀਤਾ। ਸੋ ਇਹ ਪੰਜਾਬਣ ਲੜਕੀ ਬੱਚੀ 16 ਸਾਲਾਂ ਦੀ ਜਿਹਦਾ ਕਤਲ ਹੋਇਆ, ਇਹਦੇ ਬਾਰੇ ਰਿਪੋਰਟ ਅਸੀਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਦੇਵਾਂਗੇ। ਇਹ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਤਫਸੀਲ ਨਾਲ ਜਿਹਨਾਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਇਹ ਉਹ ਨੇ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਵਾਲੀ ਸੋਨਿਕ ਇੰਸ਼ੋਰੈਂਸ ਕੰਪਨੀ ਦੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-9783 'ਤੇ ਕਾਲ ਕਰ ਲਓ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ ਜੀ 587-687-4496। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਸ ਦੇ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਗੌਰਵ ਸ਼ਰਮਾ ਹੋਰਾਂ ਦਾ ਫੋਨ 403-903-7657 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਵਾਲੇ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਉਹ ਤੁਹਾਨੂੰ ਸੇਵਾਵਾਂ ਦੇਣਗੇ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਅਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਸਥਿਤ ਆਫਿਸ 'ਤੇ ਵਿਜਿਟ ਵੀ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ ਜੀ 403-936-7777 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ਆਈਡੀ ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਜੀ ਪਿਕਸਲ ਫੋਟੋ ਸਟੂਡੀਓ ਵਾਲੇ। ਫੋਨ 403-947-0060। ਅਤੇ ਆਓ ਖਬਰਾਂ 'ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ, ਲੇਕਿਨ ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲਈਏ। ਕੱਚੇ ਤੇਲ ਦੀਆਂ ਕੀਮਤਾਂ ਥੋੜ੍ਹਾ ਜਿਹਾ ਫਿਰ ਉਛਾਲ ਹੈ। WTI ਕਰੂਡ ਆਇਲ ਹੈ ਜੀ ਇਸ ਵੇਲੇ ਵੈਸਟ ਟੈਕਸਸ ਇੰਟਰਮੀਡੀਏਟ ਵਾਲਾ $85 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ, ਅਤੇ ਬ੍ਰੈਂਟ ਕਰੂਡ ਜੋ ਹੈ $90-91 ਪਰ ਬੈਰਲ 'ਤੇ ਟ੍ਰੇਡ ਹੋ ਰਿਹਾ ਜੀ। ਇੱਕ ਅਮਰੀਕਨ ਡਾਲਰ ਦੇ ਅੱਜ ਤੁਹਾਨੂੰ $1 38 ਸੈਂਟ ਕੈਨੇਡੀਅਨ ਮਿਲਣਗੇ, ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ 71 ਅਮਰੀਕੀ ਸੈਂਟਸ ਮਿਲ ਜਾਣਗੇ। 71-72 ਵੀ ਮਿਲ ਸਕਦੇ ਨੇ, ਅਤੇ ਇੱਕ ਅਮਰੀਕਨ ਦੇ 95 ਰੁਪਏ 79 ਪੈਸੇ 95 ਰੁਪੀਜ਼ 79 ਪੈਸੇ, ਅਤੇ ਇੱਕ ਕੈਨੇਡੀਅਨ ਦੇ ਅੱਜ ਤੁਹਾਨੂੰ ਮਿਲਣਗੇ ਜੀ $88.85 ਇਹ ਮਾਰਕੀਟ ਦੀ ਕਹਾਣੀ ਹੈ ਜੀ। ਜਿਹੜੀ ਅਸੀਂ ਕੀਮਤਾਂ ਦੀ ਗੱਲ ਕਰਦੇ ਹਾਂ ਕੱਚੇ ਤੇਲ ਦੀਆਂ, ਇਹਨਾਂ ਦੇ ਬਾਰੇ ਆਪ ਜੀ ਨੂੰ ਪਤਾ ਹੈ ਕਿ ਜੋ ਮਿਡਲ ਈਸਟ ਦੇ ਵਿੱਚ ਸਥਿਤੀ ਜਿਹੜੀ ਉਤਪੰਨ ਹੋਈ, ਉਸ ਤੋਂ ਬਾਅਦ ਜਿਹੜਾ ਸਟ੍ਰੇਟ ਆਫ ਹੋਰਮੋਜ਼ ਦੇ ਵਿੱਚ ਇਰਾਨ ਨੇ ਜੋ ਬਲੋਕੇਟ ਕੀਤਾ, ਬਲੋਕੇਟ USA ਨੇ ਕੀਤਾ ਸੀ, ਇਰਾਨ ਨੇ ਸਟ੍ਰੇਟ ਆਫ ਹੋਰਮੋਜ਼ ਬੰਦ ਕਰ ਦਿੱਤਾ, ਅਤੇ ਇਹ ਇੱਕ ਫੋਕਲ ਪੁਆਇੰਟ ਬਣ ਗਿਆ ਇਰਾਨ ਦੀ ਜੰਗ ਦਾ। ਅਤੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਇਰਾਨ ਅਤੇ ਯੂਨਾਈਟਿਡ ਸਟੇਟਸ ਨੇ ਇਸ ਖਿੱਤੇ ਦੇ ਵਿੱਚ ਆਪਣਾ ਦਾਅਵਾ ਜਿਹੜਾ ਹੈ ਜੀ ਉਹ ਕੀਤਾ, ਕਲੇਮ ਕਿ ਅਸੀਂ ਇਸ ਨੂੰ ਕੰਟਰੋਲ ਕਰਦੇ ਹਾਂ, ਅਤੇ ਇਹਦੇ ਨਾਲ ਕਨਫਿਊਜ਼ਨ ਅਤੇ ਡਾਊਟ ਬਹੁਤ ਸਾਰਾ ਕ੍ਰੀਏਟ ਹੋਇਆ ਦੁਨੀਆ ਭਰ ਦੇ ਵਿੱਚ। ਪਰ ਇਸ ਵੇਲੇ
ਕੁਛ ਐਵੀਡੈਂਸ ਜਿਹੜੇ ਨੇ ਜੀ ਕਲੀਅਰ ਦਿੱਤੇ ਜਾ ਰਹੇ ਨੇ ਜਿਸ ਦੇ ਵਿੱਚ ਇਹ ਕਿਹਾ

ਜਾ ਰਿਹਾ ਕਿ ਯੂਨਾਈਟਿਡ ਸਟੇਟਸ ਵਾਲੇ ਇਸ ਵਿੱਚ ਵੱਡਾ ਕੰਟਰੋਲ ਹਾਸਲ ਕਰ ਚੁੱਕੇ ਨੇ ਅਤੇ ਸਟੇਟ ਦੇ ਵਿੱਚ ਆਪਣੀ ਨੇਵੀ ਦੇ ਨਾਲ ਜੋ ਪੈਟਰੋਲਿੰਗ ਕੀਤੀ ਜਾ ਰਹੀ ਹੈ ਅਤੇ ਇਰਾਨ ਵਾਲੇ ਇਸ ਕ੍ਰਿਟੀਕਲ ਵਾਟਰਵੇ ਦਾ ਜਿਹੜਾ ਕੰਟਰੋਲ ਹੈ ਉਸ ਨੂੰ ਕਾਫੀ ਹੱਦ ਤੱਕ ਲੂਜ਼ ਕਰ ਰਹੇ ਨੇ। 80% ਵੈਸਲ ਜਿਹੜੇ ਨੇ ਸਟੇਟ ਆਫ ਫਾਰਮੂਜ਼ ਦੇ ਵਿੱਚੋਂ ਅਗਲੇ ਜਿਹੜੇ ਹੈਗੇ ਨੇ ਜੀ ਉਹਨਾਂ ਨੇ ਲੰਘਣ ਵਾਲਿਆਂ ਨੇ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਉਹਨਾਂ ਨੇ ਓਮਾਨੀ ਰੂਟ ਲਿਆ। ਇਹ UNO ਦੁਆਰਾ ਆਥੋਰਾਈਜ਼ ਸ਼ਿਪਿੰਗ ਚੈਨਲ ਹੈ ਜਿਸ ਤਰੀਕੇ ਇਰਾਨ ਵਾਲੇ ਵਿਰੋਧਤਾ ਕਰਦੇ ਨੇ ਅਤੇ ਇੱਕ ਸ਼ਿਪ ਟਰੈਕ ਕਰਨ ਵਾਲੀ ਟਰਾਂਸਪੋਂਡਰ ਅਤੇ ਸੈਟੇਲਾਈਟ ਡਾਟੇ ਦੇ ਵਰਨ ਵਾਲੀ ਜਿਹੜੀ ਕੰਪਨੀ ਹੈ ਉਹਨਾਂ ਦੇ ਅੰਕੜੇ ਸ਼ੋਅ ਕਰਦੇ ਨੇ ਕਿ ਓਮਾਨ ਵਾਲਾ ਰਸਤਾ ਬਹੁਤ ਜ਼ਿਆਦਾ ਹੁਣ ਵਰਤਿਆ ਜਾ ਰਿਹਾ। ਇਰਾਨ ਵਾਲੇ ਸਟੇਟ 'ਤੇ ਆਪਣਾ ਕੰਟਰੋਲ ਜਿਹੜਾ ਕਲੇਮ ਕਰ ਰਹੇ ਨੇ ਅਤੇ ਕਈ ਦਰਜਨ ਜਹਾਜ਼ਾਂ 'ਤੇ ਸਮੁੰਦਰੀ ਜਹਾਜ਼ਾਂ 'ਤੇ ਉਹਨਾਂ ਨੇ ਹਮਲਾ ਕੀਤਾ ਅਤੇ ਜਿਹੜਾ ਹੁਣ ਇਸ ਰਸਤੇ ਦੇ ਵਿੱਚ ਜਿਹੜਾ ਰਿਸਕ ਹੈ ਉਸ ਦੇ ਹੋਣ ਦੇ ਬਾਵਜੂਦ ਅਤੇ ਕੁਛ ਇਰਾਨ ਦੀਆਂ ਮੰਗਾਂ ਨੂੰ ਇਗਨੋਰ ਕਰਕੇ ਕਾਫੀ ਸਾਰਾ ਜਿਹੜਾ ਬਿਜ਼ਨਸ ਹੈ ਜੀ ਉਹ ਹੋ ਰਿਹਾ ਅਤੇ ਕੰਟਰੋਲ ਇਹ ਮੰਨਿਆ ਜਾ ਰਿਹਾ ਕਿ ਅਮਰੀਕਾ ਦਾ ਜੇ ਵਰਸ਼ਨ ਅਸੀਂ ਘੱਟੋ ਘੱਟ ਸੁਣੀਏ ਅਤੇ ਉਹ ਜਿਹੜੇ ਨੇ ਉਹ ਕੰਟਰੋਲ ਇਰਾਨ ਦੇ ਕੋਲੋਂ ਖੁਸ ਰਿਹਾ। ਕੁਵੈਤ, ਸਾਊਦੀ ਅਰੇਬੀਆ, ਯੂਨਾਈਟਿਡ ਅਰਬ ਐਮੀਰੇਟਸ ਵਾਲੇ ਬੜੇ ਲਾਰਜ ਕਰੂਡ ਆਇਲ ਕੈਰੀਅਰ ਜਿਹੜੇ ਜਹਾਜ਼ ਨੇ ਜੀ ਆਇਲ ਟੈਂਕਰ ਨੇ ਵੱਡੇ, ਸੋ ਉਹਨਾਂ ਨੂੰ ਜਿਹੜਾ ਇੱਥੋਂ ਦੀ ਉਹਨਾਂ ਨੇ ਪਾਸ ਕੀਤਾ ਹੈ ਅਤੇ ਡੇਂਜਰ ਜ਼ੋਨ ਤੋਂ ਬਾਹਰ ਕੱਢ ਕੇ ਫਿਰ ਟ੍ਰਾਂਸਫਰ ਕਰ ਦਿੰਦੇ ਨੇ ਜੀ। ਇਹ ਕੁਛ ਇਸ ਤਰ੍ਹਾਂ ਦੀ ਕਹਾਣੀ ਵੀ ਚੱਲ ਰਹੀ ਹੈ ਅਤੇ ਕਲੈਰਿਟੀ ਜਿਹੜੀ ਹੈ ਉਹ ਇਸ ਮਾਮਲੇ 'ਤੇ ਟੋਟਲ ਕੰਟਰੋਲ ਦੇ ਬਾਰੇ ਉਹ ਅਜੇ ਤੱਕ ਵੈਸੇ ਲੋਕਾਂ ਦੇ ਸਾਹਮਣੇ ਨਹੀਂ ਆ ਰਹੀ। ਖੈਰ ਇਹ ਤਾਂ ਹੈ ਜੀ ਗੱਲ ਜੋ ਮਿਡਲ ਈਸਟ ਦੀ ਹੈ ਅਤੇ ਇਸ ਮਾਮਲੇ 'ਤੇ ਅਤੇ ਗੱਲ ਚੱਲਦੀ ਰਹੇਗੀ ਅਤੇ ਇੱਕ ਮਾਮਲਾ ਹੋਰ ਹੈ ਜਿਹਦੇ 'ਤੇ ਗੱਲ ਉਹਦੇ 'ਤੇ ਵੀ ਚੱਲਦੀ ਰਹੇਗੀ, ਉਹ ਹੈ ਜੀ ਡੋਨਲਡ ਟਰੰਪ ਜਦੋਂ ਦੇ ਪ੍ਰੈਜੀਡੈਂਟ ਬਣੇ ਨੇ ਉਸ ਤੋਂ ਬਾਅਦ ਉਹਨਾਂ ਨੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਤੇ ਟੈਰਿਫ ਲਾਏ ਨੇ। ਕੈਨੇਡਾ ਬਹੁਤ ਉਹਨਾਂ ਦਾ ਸਾਂਝੀਦਾਰ ਛੋਟਾ ਭਰਾ ਮੰਨਿਆ ਜਾਂਦਾ ਸੀ, ਕੈਨੇਡਾ ਨੂੰ ਸਭ ਤੋਂ ਜ਼ਿਆਦਾ ਮਧੋਲਿਆ ਗਿਆ ਅਤੇ US ਪ੍ਰੈਜੀਡੈਂਟ ਡੋਨਲਡ ਟਰੰਪ ਨੇ 19 August ਅੱਜ ਤੋਂ ਅੱਧੀ ਰਾਤ ਤੋਂ ਪਰ 17 ਜਦੋਂ ਖਤਮ ਹੋ ਜਾਵੇਗੀ ਤਾਂ ਇਹ ਉਹਨਾਂ ਨੇ ਕਿਹਾ ਹੋਇਆ ਕਿ 20 billion ਦਾ ਜਿਹੜਾ ਅਮਰੀਕੀ ਡਾਲਰ 20 billion ਦੀਆਂ ਵਸਤਾਂ 'ਤੇ 50% ਟੈਰਿਫ ਲਾ ਦਿੱਤਾ ਜਾਵੇਗਾ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਅੱਗੇ ਚੱਲ ਕੇ ਜ਼ਿਕਰ ਕਰ ਲੈਂਦੇ ਜਾਂ ਕਰ ਹੀ ਲੈਂਦੇ ਹਾਂ ਜੀ ਕੀ ਹੈ ਜਿਹਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਨੈਗੋਸੀਏਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਸ ਵਿੱਚ ਮਿਲਕ ਐਂਡ ਕਰੀਮ ਦੀ ਗੱਲ ਹੋ ਰਹੀ ਹੈ, ਮਿਲਕ ਪ੍ਰੋਟੀਨ ਕੌਨਸਨਟਰੇਟ ਅਤੇ ਬੋਨਸ ਐਂਡ ਹੋਰਨਕੋਨਸ, ਲੈਕਟੋਸ, ਗਲੂਕੋਸ, ਫਰੂਕਟੋਸ, ਬਲੈਂਡਡ ਸੀਰਪ, ਸ਼ੂਗਰ, ਕੇਨ ਮੋਲੈਸਿਸ ਸੀਰਾ ਜਿਹੜਾ ਹੁੰਦਾ ਜੀ ਗੰਨੇ ਦਾ, ਨੋਨ ਅਲਕੋਹਲਿਕ ਬੀਅਰ, ਅਸੈਂਸ਼ਲ ਜਿਹੜਾ ਹੈ ਓਇਲਸ ਆਫ ਪੇਪਰਮਿੰਟ, ਇਹ ਡੇਅਰੀ ਵਾਲੇ ਖੇਤਰ 'ਚੋਂ ਅਤੇ ਅਲਕੋਹਲ ਵਾਲੇ ਦੇ ਵਿੱਚੋਂ ਬੀਅਰ, ਵਾਈਨ, ਲੀਕੋਅਰ, ਸਾਈਡਰ ਅਤੇ ਹੋਰ ਜਿਹੜੀਆਂ ਫਰਮੈਂਟਡ ਬੈਵਰੇਜਸ ਹੈਗੀਆਂ ਨੇ ਉਹਨਾਂ 'ਤੇ ਵੀ ਚਰਚਾ ਉਹਨਾਂ ਨੇ ਕਰਨੀ ਹੈ। ਸੋ ਕੁਛ ਨਾਲ ਜੀ ਕੁਛ ਵੁੱਡ ਬਲੋਕਸ, ਪਲੇਟਸ, ਸਟ੍ਰਿਪਸ, ਵੁਡਨ ਦੇ ਮੇਜ ਅਤੇ ਨਾਲ ਦੀ ਨਾਲ ਇਨਲੇਡ ਵੁੱਡ, ਵੁਡਨ ਆਰਟੀਕਲਸ ਆਫ ਫਰਨੀਚਰ, ਹਜ਼ਾਰਾਂ ਚੀਜ਼ਾਂ ਨੇ ਅਤੇ ਮੋਟਰ ਵਹੀਕਲ ਦੇ ਆਰਡਰ ਦੇ ਵਿੱਚ ਜਿਹੜਾ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਸੋ ਇਸ ਮਾਮਲੇ 'ਤੇ ਇਹ ਲੰਬੀ ਸੂਚੀ ਹੈ ਅਤੇ ਗੱਲਬਾਤ ਤਾਂ ਚੱਲੇਗੀ ਪਰ ਇਸ ਮਾਮਲੇ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਜੇ ਤੱਕ ਕੁਛ ਕਲੈਰਿਟੀ ਨਹੀਂ ਹੈ। ਮਿਡਨਾਈਟ ਨੂੰ ਕੀ ਹੋਵੇਗਾ ਅਤੇ ਡੀਲ ਅਜੇ ਤੱਕ ਕਿਉਂ ਨਹੀਂ ਅਜੇ ਤੱਕ ਹੋ ਰਹੀ, ਇਹਦੇ ਬਾਰੇ ਅਸੀਂ ਸਿਰਫ ਇਹ ਗੱਲ ਕਹਿ ਸਕਦੇ ਹਾਂ ਕਿ ਕੁਛ ਘੰਟੇ ਰਹਿ ਗਏ ਨੇ ਅਤੇ ਕੀ ਅਗਲੇ 7-8 ਘੰਟਿਆਂ ਦੇ ਵਿੱਚ ਕੋਈ ਗੱਲ ਕਿਸੇ ਪਾਸੇ ਲੱਗ ਸਕੇਗੀ। ਅਤੇ ਡੋਨਲਡ ਟਰੰਪ ਇਸ ਮਾਮਲੇ 'ਤੇ ਕਹਿੰਦੇ ਨੇ ਕਿ ਉਹਨਾਂ ਦੀ ਗੱਲਬਾਤ ਜਿਹੜੀ ਹੈ ਇਹਨਾਂ ਦੀ ਗੱਲਬਾਤ ਹੋਈ ਹੈ ਫੋਨ 'ਤੇ, ਅੱਜ ਲੇਟ ਕੱਲ੍ਹ ਦੇਰ ਰਾਤ ਹੋਈ ਹੈ ਅਤੇ ਅੱਜ ਫੇਰ ਹੋਣ ਦੀ ਸੰਭਾਵਨਾ ਹੈ। ਦੋਵਾਂ ਪਾਸਿਆਂ ਨੇ ਡਿਸਕਸ਼ਨ ਦੀ ਜਿਹੜੀ ਡਿਟੇਲ ਹੈ ਉਹ ਨਹੀਂ ਦਿੱਤੀ, ਇਹਦੇ ਬਾਰੇ ਕੁਛ ਨਹੀਂ ਕਿਹਾ। ਆਮ ਤੌਰ 'ਤੇ ਡੋਨਲਡ ਟਰੰਪ ਕੁਛ ਨਾ ਕੁਛ ਬਾਅਦ ਵਿੱਚ ਕਹਿ ਦਿੰਦੇ ਨੇ ਅਤੇ ਗੱਲਬਾਤ ਇੰਟੈਂਸ ਹੈ ਅਤੇ ਬੜੀ ਸਰਗਰਮੀ ਨਾਲ ਗੱਲਬਾਤ ਹੋ ਰਹੀ ਹੈ, ਇਹ ਠੀਕ ਹੈ ਪਰ ਇਸ ਵਿੱਚੋਂ ਕੀ ਮਿਲੇਗਾ ਜਾਂ ਕੀ ਲੱਭੇਗਾ ਇਹਦੇ ਬਾਰੇ ਅਜੇ ਕੁਛ ਨਹੀਂ ਹੈ। ਯੂਨਾਈਟਿਡ ਸਟੇਟਸ ਦੇ ਨਾਲ ਕੀ ਡੀਲ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ ਬਾਅਦ ਦੀ ਗੱਲ ਹੈ, ਪਰ ਅੱਜ ਫਿਰ ਉਹਨਾਂ ਦੀ ਅੱਜ ਰਾਤ ਗੱਲ

ਗੱਲਬਾਤ ਹੋਣੀ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਗੱਲ ਕਰਨਗੇ ਫੋਨ ਤੇ ਕੋਈ ਡੀਲ ਜਿਹੜੀ ਹੈ ਨਵੇਂ ਟੈਰਿਫ ਜਿਹੜੇ ਨੇ 30 ਬਿਲੀਅਨ ਦੇ ਸਮਾਨ ਤੇ ਜਿਹੜੇ ਲੱਗਣ ਵਾਲੇ ਨੇ ਅੱਜ ਰਾਤ ਤੋਂ ਉਹਨਾਂ ਨੂੰ ਰੋਕਣ ਦਾ ਯਤਨ ਕਰਨਗੇ। ਸੋ ਅੱਜ ਸ਼ਾਮ ਨੂੰ ਜਿਹੜੀ ਗੱਲਬਾਤ ਹੋਵੇਗੀ ਉਹ ਕਿਵੇਂ ਦੀ ਹੋਵੇਗੀ, ਕੀ ਉਸ ਵਿੱਚ ਇਹ ਅਗਸਤ 19 ਵਾਲੀ ਤਰੀਕ ਨੂੰ ਵਧਾ ਕੇ ਅੱਗੇ ਕਰ ਦਿੱਤਾ ਜਾਵੇਗਾ ਜਾਂ ਕਿਸੇ ਨਤੀਜੇ 'ਤੇ ਪਹੁੰਚਿਆ ਜਾਵੇਗਾ। ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਸੀ ਕਿ USA ਅਤੇ ਕੈਨੇਡਾ ਵਾਲੇ ਕਲੋਜ਼ ਨਹੀਂ ਹੈਗੇ ਡੀਲ ਦੇ ਵਿੱਚ, ਪਰ ਕੁਛ ਚੀਜ਼ਾਂ 'ਤੇ ਸਹਿਮਤੀ ਬਣ ਵੀ ਰਹੀ ਹੈ। ਜਿਵੇਂ ਕੱਲ੍ਹ ਦੱਸਿਆ ਗਿਆ ਸੀ ਕਿ ਕੈਨੇਡਾ ਦੀਆਂ ਕੁਛ ਚੀਜ਼ਾਂ 'ਤੇ ਜੋ ਉਹਨਾਂ ਨੇ 25% ਲਾਇਆ ਹੈ ਉਸਨੂੰ 12.5% ਕਰਨ 'ਤੇ ਉਹ ਮੰਨ ਗਏ ਨੇ, ਅਤੇ ਕੈਨੇਡਾ ਵਾਲੇ ਵੀ ਇਸਦੇ ਜਵਾਬ ਦੇ ਵਿੱਚ ਸ਼ਰਾਬ ਵਗੈਰਾ ਅਤੇ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਦੇ ਵੇਚਣ 'ਤੇ ਕਈ ਪ੍ਰੋਵਿੰਸ ਦੇ ਵਿੱਚ ਬੈਨ ਹੈ ਉਹ ਰੱਖਣ ਲਈ ਦੁਬਾਰਾ ਤਿਆਰੀ ਕਰ ਰਹੇ ਨੇ। US ਪ੍ਰੈਜੀਡੈਂਟ ਡੋਨਲਡ ਟਰੰਪ ਦੀ ਇਹ ਧਮਕੀ ਕੀ ਅਸਲੀਅਤ ਸਾਬਤ ਹੋਵੇਗੀ ਇਹ ਤਾਂ ਸਮਾਂ ਦੱਸੇਗਾ। ਸੋ ਸੈਕਸ਼ਨ 338 ਦੇ ਟੈਰਿਫ ਜਿਹੜੇ ਨੇ ਜੀ ਉਹਨਾਂ ਨੂੰ ਰੋਕਣਾ, ਅਤੇ ਜਿਹੜੇ 200 ਸੈਕਸ਼ਨ 232 ਦੇ ਟੈਰਿਫ ਹੈਗੇ ਨੇ ਸਟੀਲ, ਅਲੂਮੀਨੀਅਮ, ਆਟੋ ਅਤੇ ਲੰਬਰ ਦੇ ਉੱਪਰ ਉਹਨਾਂ ਨੂੰ ਘਟਾਉਣਾ, ਇਹਦੇ 'ਤੇ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਆ। ਸੋ ਇਹ ਵੀ ਗੱਲ ਜਿਹੜੀ ਹੈ ਵਾਰ ਵਾਰ ਨਿਕਲ ਕੇ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਜੋ ਟ੍ਰੇਡ ਰਿਪ੍ਰੈਜੈਂਟੇਟਿਵ ਨੇ, ਵਪਾਰਕ ਪ੍ਰਤੀਨਿਧ, ਉਹਨਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਇਹ ਮਤ ਸਮਝੋ ਕਿ ਇਹ ਪੂਰਨ ਤੌਰ 'ਤੇ ਖਤਮ ਹੋ ਜਾਣਗੇ, ਇਹ ਪੂਰਨ ਤੌਰ 'ਤੇ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋਵੇਗਾ। ਸੋ ਗੋਲ ਇਸ ਵੇਲੇ ਕੈਨੇਡਾ ਦਾ ਵੀ ਇਹੋ ਹੀ ਹੈ ਕਿ ਜਿਹੜਾ ਨੁਕਸਾਨ ਹੈ ਹੁਣ ਜੁਰਮਾਨਾ ਅਤੇ ਕਿਸਮ ਦਾ ਟੈਰਿਫ ਵਾਲਾ ਲੱਗੇਗਾ ਹੀ, ਅਤੇ ਉਹ ਜਿਹੜਾ ਲੱਗਣਾ ਹੈ ਉਹ ਘੱਟ ਲੱਗੇ, ਇਹਦੇ 'ਤੇ ਜਿਹੜੀ ਚਰਚਾ ਹੈ। ਜਸਟਿਨ ਟਰੂਡੋ, ਸਾਬਕਾ ਪ੍ਰਾਈਮ ਮਿਨਿਸਟਰ ਦੇ ਡਿਪਟੀ ਚੀਫ ਆਫ ਸਟਾਫ ਬ੍ਰਾਇਨ ਕਲੋਊ, ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਗੋਲ ਜਿਹੜਾ ਇਹੋ ਹੀ ਹੈ ਕਿ ਅਸੀਂ ਇਹਨਾਂ ਨੂੰ ਡੈਮੇਜ ਨੂੰ ਲਿਮਿਟ ਕਰ ਸਕੀਏ, ਅਤੇ ਸੈਕਟੋਰਲ ਟੈਰਿਫ ਜਿਹੜੇ ਨੇ ਜੀ ਉਹਨਾਂ ਨੂੰ ਜਿਹੜਾ ਹੈ ਘਟਵਾ ਕੇ, ਅਤੇ ਅਸੀਂ ਕੋਈ ਮਾੜਾ ਮੋਟਾ ਆਪਣਾ ਸਾਹ ਸੁੱਖਾ ਕਰ ਸਕਦੇ ਹਾਂ ਜੇ ਅਸੀਂ ਕਹੀਏ ਕਿ ਇਸ ਵਿੱਚੋਂ ਕੋਈ ਬਹੁਤ ਵੱਡਾ ਜਾਂ ਬਹੁਤ ਪੋਜ਼ਿਟਿਵ ਕੈਨੇਡਾ ਲਈ ਸੋਲਿਡ ਨਿਕਲ ਆਵੇਗਾ, ਉਹ ਨਿਕਲਣ ਵਾਲਾ ਜਾਪਦਾ ਨਹੀਂ ਹੈ। ਇਸ ਤੋਂ ਇਲਾਵਾ ਜੀ ਇਹ ਵੀ ਕੁਛ ਮਾਹਿਰ ਕਹਿ ਰਹੇ ਨੇ ਕਿ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਅਤੇ ਡੋਨਲਡ ਪ੍ਰੈਜੀਡੈਂਟ US ਪ੍ਰੈਜੀਡੈਂਟ ਵੱਲੋਂ ਵੱਖਰੇ ਵੱਖਰੇ ਕੰਟਰਾਡਿਕਟਰੀ ਸਿਗਨਲ ਜਿਹੜੇ ਨੇ ਉਹ ਆ ਰਹੇ ਨੇ, ਅਤੇ ਜੇ ਦੋਵਾਂ ਪਾਸਿਆਂ ਦੇ ਜਿਹੜੇ ਬਿਆਨ ਨੇ ਉਹ ਕੋਈ ਇੱਕ ਸਾਰ ਨਹੀਂ ਹੈਗੇ, ਅਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਜੀ। ਸੋ ਕੀ ਹੋਵੇਗਾ ਕੀ ਨਹੀਂ ਹੋਵੇਗਾ ਇਹ ਸਮਾਂ ਦੱਸੇਗਾ ਜੀ, ਲੇਕਿਨ ਇਸ 'ਤੇ ਵਾਧੂ ਖੁੱਲ੍ਹੀ ਡੁੱਲੀ ਬਹਿਸ ਅਜੇ ਚੱਲ ਰਹੀ ਹੈ, ਅਤੇ ਗੱਲਬਾਤ ਬੜੇ ਜ਼ੋਰ ਨਾਲ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਇਹ ਸ਼ੇਅਰ ਕਰ ਰਹੇ ਹਾਂ, ਅਤੇ ਇਹ ਚੱਲ ਰਹੀ ਹੈ। ਅਗਲੀ ਖਬਰ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਮੈਟਾ ਪਲੇਟਫਾਰਮ ਦੇ ਖਿਲਾਫ ਇੱਕ ਵੱਡਾ ਕੇਸ ਜਿਹੜਾ ਉਹਦੀ ਸੁਣਵਾਈ ਸ਼ੁਰੂ ਹੋਈ ਹੈ, ਮੁਕੱਦਮਾ। ਇਸ ਕੇਸ ਦੇ ਵਿੱਚ ਦੋਸ਼ ਹੈ ਕਿ ਮੈਟਾ, ਜੋ ਕਿ ਫੇਸਬੁੱਕ, ਇੰਸਟਾ ਅਤੇ ਵਟਸਐਪ ਦੇ ਪਲੇਟਫਾਰਮ ਜਿਹਨਾਂ ਕੋਲ ਹੈਗੇ ਨੇ, ਇਹਨਾਂ ਨੇ ਕਹਿੰਦੇ ਨੇ ਕਿ ਮੁਨਾਫਾ ਕਮਾਉਣ ਲਈ, ਪ੍ਰੋਫਿਟ ਲਈ, ਨੋਇੰਗਲੀ ਬੱਚਿਆਂ ਨੂੰ ਫੇਸਬੁੱਕ ਅਤੇ ਇੰਸਟਾ ਦੇ ਪਲੇਟਫਾਰਮਾਂ ਦੇ ਆਦੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕਾ ਰਾਜਾਂ ਦੇ ਜਿੰਨੇ ਹੈਗੇ ਸਟੇਟਸ ਹੈਗੇ ਨੇ ਉਹਨਾਂ ਦੇ 29 ਸਟੇਟਸ ਵੱਲੋਂ ਮੈਟਾ 'ਤੇ ਇਹ ਕੇਸ ਕੀਤਾ ਹੋਇਆ, ਜੋ ਕਿ ਮੈਟਾ ਨੂੰ ਭਾਰੀ ਜੁਰਮਾਨੇ ਅਤੇ ਉਹਨਾਂ ਦੇ ਕੰਮ ਦੇ ਵਿੱਚ, ਤਰੀਕੇ ਦੇ ਵਿੱਚ ਬਦਲਾਅ ਦੀ ਮੰਗ ਕਰ ਰਹੇ ਨੇ। ਹੁਣ ਚਾਰ ਵੱਡੇ ਜਿਹੜੇ ਨੇ ਜੀ, ਕੈਲੀਫੋਰਨੀਆ, ਕੋਲੋਰਾਡੋ, ਕੈਂਟਕੀ, ਨਿਊਜਰਸੀ, ਇਹਨਾਂ ਸਮੇਤ ਸਾਰਿਆਂ ਨੇ ਦੋਸ਼ ਲਾਇਆ ਕਿ ਮੈਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਯੂਜ਼ ਕਰਕੇ ਨੌਜਵਾਨ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਇਆ, ਜਿਸ ਨਾਲ ਬੜੀ ਫੀਅਰ ਅਤੇ ਡਿਪਰੈਸ਼ਨ, ਐਂਗਜ਼ਾਇਟੀ, ਇੱਥੋਂ ਤੱਕ ਕਿ ਸੁਸਾਈਡ ਲਈ ਮਜਬੂਰ ਵੀ ਹੋਣਾ ਪਿਆ, ਅਤੇ ਬੱਚਿਆਂ ਦਾ ਨਿੱਜੀ ਜਿਹੜਾ ਪ੍ਰਾਈਵੇਟ ਡਾਟਾ ਹੈ ਜੀ, ਉਹਨੂੰ ਗਲਤ ਤਰੀਕੇ ਨਾਲ ਇਕੱਠਾ ਕਰਕੇ ਆਪਣੇ ਕਾਨੂੰਨ ਦੀ ਵੀ, ਜਿਹੜਾ ਫੈਡਰਲ ਲਾਅ ਹੈ ਉਹਦੀ ਉਲੰਘਣਾ ਕੀਤੀ ਹੈ। ਇਹ ਵੀ ਹੈ, ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਮੇਗਨ ਓਨੀਲ ਨੇ ਉਸ ਇੱਕ ਅਦਾਲਤ ਦੇ ਵਿੱਚ, ਫੈਡਰਲ ਅਦਾਲਤ ਵਿੱਚ ਕਿਹਾ ਕਿ ਮੈਟਾ ਦਾ ਜਿਹੜਾ ਮਾਡਲ ਹੈ ਕੰਮ ਦਾ, ਬਿਜ਼ਨਸ ਮਾਡਲ ਹੈ, ਉਹ ਇਹੋ ਹੀ ਹੈ ਕਿ ਕੰਜ਼ਿਊਮਰ ਨੂੰ ਫਸਾਉਣਾ ਕਿਵੇਂ ਹੈ।

ਤੇ ਉਹਨਾਂ ਦਾ ਫਿਰ ਉਹਨਾਂ ਦੇ ਸਟੈਟ ਇਕੱਠੇ ਕਰਨੇ, ਡਾਟਾ ਇਕੱਠਾ ਕਰਨਾ ਤੇ ਫਿਰ ਜਨਤਾ ਤੋਂ ਲੁਕੋ ਕੇ ਰੱਖਣਾ। ਸੋ ਮੈਟਾ ਵਾਲੇ ਰਿਜੈਕਟ ਕਰ ਰਹੇ ਨੇ ਇਹਨਾਂ ਕਲੇਮਸ ਨੂੰ, ਐਕੁਜੀਸ਼ਨ ਹੈ। ਤੇ ਜਿਹੜਾ ਵੱਡਾ ਐਕੁਜੀਸ਼ਨ ਹੈ ਕਿ ਬੱਚਿਆਂ ਨੂੰ ਟਾਰਗੇਟ ਕਰਕੇ ਸੋਸ਼ਲ ਮੀਡੀਆ ਯੂਜ਼ ਕਰਨ ਲਈ ਉਹਨਾਂ ਨੂੰ ਉਕਸਾਇਆ ਗਿਆ। ਸੋ ਇਹ ਗੱਲਬਾਤ ਅਦਾਲਤ ਦੇ ਵਿੱਚ ਹੁਣ ਜਵਾਬ ਦੇ ਰਹੇ ਹਾਂ। ਸੋ 29 US ਸਟੇਟਸ ਦੇ ਨਾਲ ਕਿਵੇਂ ਸਿੱਝੇਗੀ ਇਹ, ਇਹਨਾਂ ਦੇ ਵਿੱਚ ਜੂਰਰ ਜਿਹੜੇ ਨੇ ਜੀ ਇਸ ਵੇਲੇ ਜੂਰੀ ਵੱਲੋਂ 29 ਸਟੇਟਸ ਦੇ ਕਲੇਮ ਸੁਣੇ ਜਾਣਗੇ ਅਤੇ ਇਹਨਾਂ ਚੀਜ਼ਾਂ ਨੂੰ ਕੋਖਿਆ ਪਰਖਿਆ ਜਾਵੇਗਾ। ਐਕਸਪਰਟਸ ਇਹ ਕਹਿੰਦੇ ਨੇ ਕਿ ਟ੍ਰਾਇਲ ਜਿਹੜਾ ਓਕਲੈਂਡ ਕੈਲੀਫੋਰਨੀਆ ਫੈਡਰਲ ਕੋਰਟ ਦੇ ਵਿੱਚ ਇਹ ਸਟੇਟਮੈਂਟਸ ਦੇ ਨਾਲ, ਓਪਨਿੰਗ ਸਟੇਟਮੈਂਟ ਦੇ ਨਾਲ ਅੱਜ ਸ਼ੁਰੂ ਹੋਇਆ, ਇਹ ਸੋਸ਼ਲ ਮੀਡੀਆ ਦਾ ਯੂਥ ਦੇ ਉੱਪਰ ਜੋ ਇੰਪੈਕਟ ਹੈ ਉਸ ਦਾ ਅਦਾਲਤ ਵਿੱਚ ਸਭ ਤੋਂ ਵੱਡਾ ਇਮਤਿਹਾਨ ਹੈ। ਮੈਟਾ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਜ਼ ਜਿਸ ਵਿੱਚ ਸਨੈਪਚੈਟ ਵਗੈਰਾ ਹੈਗੇ ਨੇ ਜੀ, ਟਿਕਟੋਕ ਪੇਰੈਂਟ ਦੀ ਬਾਈਟ ਡਾਂਸ ਹੈ, ਯੂਟਿਊਬ ਪੇਰੈਂਟ ਅਲਫਾਬੈਟ ਗੂਗਲ ਹੈ, ਉਹਨਾਂ ਨੂੰ ਹਜ਼ਾਰਾਂ ਕੇਸਾਂ ਦਾ ਸਾਹਮਣਾ ਹੈ ਜਿਸ ਵਿੱਚ ਸਟੇਟ ਗੌਰਮੈਂਟ ਸ਼ਾਮਿਲ ਨੇ, ਮਿਊਂਸਪੈਲਿਟੀਜ਼ ਨੇ, ਸਕੂਲ ਡਿਸਟ੍ਰਿਕਟ ਨੇ ਅਤੇ ਆਮ ਇੰਡੀਵਿਜੁਅਲ ਲੋਕ ਹੈਗੇ ਨੇ। ਉਹਦੇ ਵਿੱਚ ਵਾਰ ਵਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਯੰਗ ਯੂਜ਼ਰ ਨੇ ਜਿਹੜਾ ਥੋੜ੍ਹੀ ਉਮਰ ਦਾ ਇਸ ਨੂੰ ਵਰਤੋਂ ਕਰਨ ਵਾਲਾ ਹੈ ਜੀ, ਕੰਜ਼ੂਮਰ ਹੈ, ਉਸ 'ਤੇ ਜਿਹੜੇ ਨੇ ਇੰਪੈਕਟ ਪੈ ਰਹੇ ਨੇ। ਸੋ ਇਸ ਵੇਲੇ ਇਸ ਘਟਨਾ ਦੇ ਬਾਰੇ ਮੈਟਾ ਦੇ ਲਾਇਰ ਪੌਲ ਸ਼ਮਿਟ ਉਹਨਾਂ ਨੇ ਐਕਨੋਲੇਜ ਕੀਤਾ ਕਿ ਉਹਨਾਂ ਨੇ ਮੰਨ ਲਈ ਇੰਨੀ ਗੱਲ ਕਿ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਾਰਨ ਸਟਰਗਲਿੰਗ ਫੇਸ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਉਹਨਾਂ ਨੇ ਕਿਹਾ ਕਿ ਇਹ ਐਡਿਕਸ਼ਨ ਨਹੀਂ ਵੱਧਦੀ ਅਤੇ ਸੋਸ਼ਲ ਮੀਡੀਆ ਦਾ ਜਿਹੜਾ ਹੈ ਉਹ ਜਿਹੜਾ ਬੱਚਿਆਂ ਦੀ ਵੈਲਬੀਇੰਗ ਦੇ ਨਾਲ ਜੋੜਿਆ ਜਾਣਾ ਅਤੇ ਲਿੰਕ ਸਾਬਤ ਕਰਨਾ ਜਿਹੜਾ ਹੈ ਕੋਈ ਕਲੀਅਰ ਨਹੀਂ ਹੈ। ਜਿਸ ਤਰ੍ਹਾਂ ਉਹਨਾਂ ਦੇ ਲਾਇਰ ਕਹਿ ਰਹੇ ਨੇ ਅਤੇ ਜਿੰਨੀ ਕੁ ਗੱਲ ਉਹਨਾਂ ਨੇ ਕਲੇਮ ਕੀਤੀ ਹੈ ਜਾਂ ਮੰਨ ਲਈ ਹੈ, ਉਸ ਤੋਂ ਕਿਤੇ ਕਿਤੇ ਡਾਊਟ ਹੁੰਦਾ ਕਿ ਉਹਨਾਂ ਦਾ ਜਿਹੜਾ ਕੇਸ ਹੈ ਕਮਜ਼ੋਰ ਵੀ ਹੋ ਸਕਦਾ। ਸੋ ਇਹ ਵੀ ਸ਼ਮਿਡਟ ਨੇ ਕਿਹਾ ਕਿ ਮੈਟਾ ਅਤੇ ਉਹਨਾਂ ਦੇ ਕੋ ਫਾਊਂਡਰ ਅਤੇ CEO ਮਾਰਕ ਜ਼ਕਰਬਰਗ ਉਹਨਾਂ ਨੇ ਆਪਣੀਆਂ ਸਰਵਿਸਿਜ਼ ਇੰਪਰੂਵ ਕਰਨ ਲਈ ਇੱਛਾ ਜ਼ਾਹਰ ਕੀਤੀ ਹੈ, ਨਾ ਕਿ ਉਹਨਾਂ ਨੂੰ ਖਤਰਨਾਕ ਬਣਾਉਣ ਲਈ। ਸੋ ਜਿਊਰੀ ਜਿਹੜੀ ਹੈ ਐਡਵਾਈਜ਼ਰੀ ਵਰਡਿਕਟ ਵੀ ਉਹਨਾਂ ਨੂੰ ਹੋਵੇਗਾ। US ਡਿਸਟ੍ਰਿਕਟ ਜੱਜ ਵਾਈਵਾਨ ਗੰਜ਼ਾਲਜ਼ ਰੋਜਰਸ ਜਿਹੜੇ ਨੇ ਉਹ ਮੈਟਾ ਦੀ ਲਾਇਬਿਲਿਟੀ ਤੈਅ ਕਰਨਗੇ, ਅਤੇ ਜੇ ਉਹਨਾਂ ਨੂੰ ਲੱਗਦਾ ਕਿ ਮੈਟਾ ਜ਼ਿੰਮੇਵਾਰ ਹੋ ਸਕਦਾ ਤਾਂ ਸਿਵਲ ਪੈਨਲਟੀਜ਼ ਅਤੇ ਚੇਂਜ ਕਰਨ ਦੇ ਆਰਡਰ ਜਿਹੜੇ ਨੇ ਫੇਸਬੁੱਕ ਇੰਸਟਾ ਮੈਟਾ ਨੂੰ ਉਹ ਜਾਰੀ ਕੀਤੇ ਜਾ ਸਕਦੇ ਨੇ, ਅਤੇ ਇਹ 1.4 trillion ਦੀ ਕੋਸਟ ਦੀ ਪੈਨਲਟੀ ਹੋ ਸਕਦੀ ਹੈ, ਬਹੁਤ ਵੱਡਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 10 lakh ਦਾ 1 million, 1,000 million ਦਾ 1 billion ਅਤੇ 1,000 billion ਦਾ 1 trillion, ਇੱਥੇ ਕਹਾਣੀ ਵੀ ਜਾ ਸਕਦੀ ਹੈ। ਸੋ ਇਸ ਮੌਕੇ 'ਤੇ ਜ਼ਕਰਬਰਗ ਵੀ ਅਤੇ ਇੰਸਟਾ ਦੇ ਚੀਫ ਐਡਮ ਮੋਸੇਰੀ ਇਹ ਸਾਰੇ ਗਵਾਹੀਆਂ ਦੇਣਗੇ, ਅਤੇ 6 ਹਫ਼ਤੇ ਜਿਹੜਾ ਹੈ ਜੀ ਟ੍ਰਾਇਲ ਚੱਲਣ ਦੀ ਸੰਭਾਵਨਾ, ਅਤੇ ਕੰਟੀਨਿਊਸ ਇਸ 'ਤੇ ਸੁਣਵਾਈਆਂ ਹੋਣਗੀਆਂ ਅਤੇ ਫਿਰ ਫੈਸਲਾ ਆਵੇਗਾ। ਇਸ ਤੋਂ ਪਹਿਲਾਂ ਕੁਛ ਫੈਸਲੇ ਆਏ ਵੀ ਨੇ ਛੋਟੇ ਮੋਟੇ, ਜਿਹਦੇ ਵਿੱਚ ਕੁਛ ਗੱਲਾਂ ਸਾਬਤ ਹੋਈਆਂ ਨੇ, ਅਤੇ ਕ੍ਰਿਟਿਕਸ ਜਿਹੜੇ ਨੇ ਮੈਟਾ ਦੇ ਅਤੇ ਹੋਰਨਾਂ ਸੋਸ਼ਲ ਮੀਡੀਆ ਦੇ, ਉਹਨਾਂ ਵਿੱਚੋਂ ਕਈ ਜਾ ਕੇ ਆਪਣੀਆਂ ਸਟੋਰੀਜ਼ ਦੱਸ ਰਹੇ। ਉਹਨਾਂ ਦੇ ਵਿੱਚ ਇੱਕ ਔਰਤ ਨੇ ਦੱਸਿਆ ਕਿ ਉਹਨਾਂ ਦਾ 15 ਸਾਲਾਂ ਦਾ ਲੜਕਾ ਜਿਹੜਾ ਹੈ ਉਸ ਨੂੰ ਫੇਸਬੁੱਕ 'ਤੇ ਇੱਕ ਪ੍ਰੈਡੇਟਰ ਵੱਲੋਂ ਟਾਰਗੇਟ ਕੀਤਾ ਗਿਆ, ਜਿਸ ਤੋਂ ਬਾਅਦ ਉਸਦੇ 15 ਸਾਲਾਂ ਦੇ ਲੜਕੇ ਨੇ ਸੁਸਾਈਡ ਕਰ ਲਿਆ। ਸੋ ਇਸ ਤੋਂ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਲਾਸ ਏਂਜਲਸ ਕੈਲੀਫੋਰਨੀਆ ਦੀ ਜਿਊਰੀ ਨੇ ਮੈਟਾ ਅਤੇ ਗੂਗਲ ਨੂੰ 6 million ਜਿਹੜਾ ਇੱਕ 20 ਸਾਲਾ ਔਰਤ ਨੂੰ ਦੇਣ ਦਾ ਕਿਹਾ ਸੀ, ਜਿਸ ਵਿੱਚ ਉਹਨੇ ਕਿਹਾ ਕਿ ਉਹ ਇੰਸਟਾ ਅਤੇ ਯੂਟਿਊਬ ਦੇ ਉੱਪਰ ਉਸਨੂੰ ਅਡਿਕਸ਼ਨ ਹੋ ਗਈ, ਆਦੀ ਹੋ ਗਈ ਉਸਨੂੰ ਦੇਖਣ ਦੀ ਜਦੋਂ ਬੱਚੀ ਸੀ, ਅਤੇ ਇਹ 20 ਸਾਲਾਂ ਦੀ ਲੜਕੀ ਸੀ, ਉਸਨੇ ਕੇਸ ਜਿੱਤਿਆ ਸੀ। ਅਤੇ ਇਸੇ ਹੀ ਮਹੀਨੇ ਨਿਊ ਮੈਕਸੀਕੋ ਦੇ ਇੱਕ ਜੱਜ ਨੇ ਮੈਟਾ ਨੂੰ $567 million ਜਿਹੜਾ ਹੈ ਟੀਨੇਜਰਸ ਨੂੰ ਉਹਨਾਂ ਦੀ

0: ਪਥੇੜ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ

ਇੰਦਰਜੀਤ ਸਿੰਘ ਗੋਸਲ ਨੇ ਇਹ ਜਾਣਕਾਰੀ ਜਿਹੜੀ ਦਿੱਤੀ ਹੈ ਕਿ 14 ਅਗਸਤ ਨੂੰ RCMP ਵੱਲੋਂ ਉਹਨਾਂ ਨੂੰ ਕੰਟੈਕਟ ਕੀਤਾ ਗਿਆ, ਸੰਪਰਕ ਕਰਕੇ ਕੈਲੇਡੋਨ ਅੰਟੇਰੀਓ ਦੇ ਵਿੱਚ ਫੋਨ ਕਰਕੇ ਦੱਸਿਆ ਗਿਆ ਕਿ ਡਿਊਟੀ ਟੂ ਵਾਰਨ ਭਾਵ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹ ਡਿਊਟੀ ਟੂ ਵਾਰਨ ਲੈਟਰ ਉਦੋਂ ਜਾਰੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਜਦੋਂ ਉਹਨਾਂ ਕੋਲ ਇਹ ਪੁਖਤਾ ਜਾਣਕਾਰੀ ਹੋਵੇ ਕਿ ਕਿਸੇ ਉਹਨਾਂ ਦੇ ਕੈਨੇਡੀਅਨ ਸਿਟੀਜ਼ਨ ਦੀ ਜ਼ਿੰਦਗੀ ਨੂੰ ਖਤਰਾ ਹੈ ਅਤੇ ਇਹਦੇ ਵਿੱਚ ਨੇਚਰ ਆਫ ਥਰੈਟ ਜਿਹੜੀ ਹੈ ਉਹ ਆਮ ਤੌਰ 'ਤੇ ਨਹੀਂ ਦਿੱਤੀ ਜਾਂਦੀ। ਪਰ ਇਹ ਜਿਹੜੀ ਇੰਦਰਜੀਤ ਸਿੰਘ ਗੋਸਲ ਹੋਣਾ ਨੇ ਦੱਸਿਆ, ਉਹਨਾਂ ਨੇ ਵੀ ਇਹੋ ਦੱਸਿਆ ਕਿ ਮੈਨੂੰ ਸਿਰਫ ਇੰਨਾ ਦੱਸਿਆ ਗਿਆ ਕਿ ਡਿਊਟੀ ਟੂ ਵਾਰ ਰਾਈਟਿੰਗ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਮੈਨੂੰ, ਸੋ ਉਹਦੇ ਵਿੱਚ ਹੋਰ ਨਹੀਂ ਹੈ। RCMP ਨੇ ਪਹਿਲਾਂ ਲਿਖ ਕੇ ਦਿੱਤਾ ਅਤੇ ਫਿਰ ਵਰਬਲੀ ਜ਼ੁਬਾਨੀ ਵੀ ਜਿਹੜਾ ਹੈ ਉਹ ਇਸ ਵਿੱਚ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ। ਸੋ ਕਿਸ ਨੂੰ ਖਤਰਾ ਹੈ, ਕਿਵੇਂ ਹੈ, ਸੋ ਇਹਦੇ ਬਾਰੇ ਚਲੋ ਵਾਰਨਿੰਗਸ ਜਿਹੜੀਆਂ ਆ ਰਹੀਆਂ ਨੇ ਇਹਦੇ ਬਾਰੇ ਕੁਛ ਦਿਨ ਪਹਿਲਾਂ ਵੀ ਚਰਚਾ ਹੋਈ ਸੀ ਕਿ ਡਿਪਲੋਮੈਟਿਕ ਰਿਲੇਸ਼ਨ ਭਾਵਾਂ ਦੋਵਾਂ ਦੇਸ਼ਾਂ ਦੇ ਇੰਡੀਆ ਦੇ ਤਾਂ ਕੈਨੇਡਾ ਦੇ ਸੁਧਰ ਰਹੇ ਹੋਣ, ਪਰ ਅਜੇ ਵੀ ਇਹ ਸਵਾਲ ਖੜ੍ਹੇ ਹੋ ਰਹੇ ਨੇ ਕਿ ਜੋ ਸਿੱਖ ਕਾਰਕੁਨਾਂ ਨੂੰ ਇਹ ਜੋ ਡਿਊਟੀ ਟੂ ਵਾਰਨ ਲੈਟਰਸ ਮਿਲ ਰਹੀਆਂ ਨੇ ਇਹ ਵਿਅਕਤੀ ਕੌਣ ਨੇ ਅਤੇ ਇਸ ਦੇ ਪਿੱਛੇ ਕੌਣ ਹੋ ਸਕਦਾ ਹੈ। ਸੋ ਜ਼ਿਆਦਾ ਕਰਕੇ ਕੀ ਇਸ ਵਿੱਚ ਗੈਂਗ ਰਿਲੇਟਡ ਕੋਈ ਐਕਟੀਵਿਟੀ ਹੈ, ਇਹ ਬਾਰੇ ਜਿਹੜੀ ਜਾਣਕਾਰੀ ਹੈ ਜੀ ਇਹਦੇ ਬਾਰੇ ਤਾਂ ਜ਼ਿਆਦਾ ਸਾਡੇ ਲਾਅ ਐਂਡ ਆਰਡਰ ਜਿਹੜੀਆਂ ਸਾਡੀਆਂ ਅਥਾਰਟੀਜ਼ ਨੇ ਉਹ ਹੀ ਜਾਣਦੀਆਂ ਹੋਣਗੀਆਂ। ਅਲਬਰਟਾ ਦੇ ਵਿੱਚ ਡੂਅਲ ਪ੍ਰੈਕਟਿਸ ਹੈਲਥ ਕੇਅਰ ਮਾਡਲ ਜਿਹੜਾ ਹੈ ਸਤੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਦੱਸਿਆ ਜਾਂਦਾ ਅਤੇ ਕੈਨੇਡਾ ਦੀ ਹੈਲਥ ਮਿਨਿਸਟਰ ਉਹਨਾਂ ਨੇ ਇਸ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹ ਕਹਿੰਦੇ ਨੇ ਕਿ ਇਹ ਇੱਕ ਅਜਿਹੀ ਪਾਲਿਸੀ ਹੈ ਜਿਸ ਨਾਲ ਮੈਨੂੰ ਫਿਕਰ ਪਿਆ। ਅਲਬਰਟਾ ਦਾ ਹੈਲਥ ਅਮੈਂਡਮੈਂਟ ਐਕਟ 2025 ਜਿਸ ਨੂੰ ਕਿ ਬਿੱਲ 11 ਦਾ ਨਾਮ ਦਿੱਤਾ ਗਿਆ, ਅਲਬਰਟਾ ਦੀ ਲੈਜਿਸਲੇਚਰ ਦੇ ਵਿੱਚ ਪਿਛਲੇ ਸਾਲ ਦੇ ਅਖੀਰ ਵਿੱਚ ਪਾਸ ਕੀਤਾ ਗਿਆ। ਇਹਦੇ ਨਾਲ ਜਿਹੜੇ ਫਿਜ਼ੀਸ਼ੀਅਨਸ ਡਾਕਟਰਸ ਹੈਗੇ ਨੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੂੰ ਪ੍ਰਾਈਵੇਟ ਅਤੇ ਪਬਲਿਕ ਹੈਲਥ ਕੇਅਰ ਫੀਲਡ ਦੇ ਵਿੱਚ ਦੋਵਾਂ ਜਗ੍ਹਾ 'ਤੇ ਇਲਾਜ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਪ੍ਰੋਵਿੰਸ਼ੀਅਲ ਗੌਰਮੈਂਟ ਨੇ ਇਸ ਮੂਵ ਨੂੰ ਕਿਹਾ ਕਿ ਇਹਦੇ ਨਾਲ ਅਲਬਰਟਾ ਦੇ ਪਬਲਿਕ ਹੈਲਥ ਕੇਅਰ ਸਿਸਟਮ 'ਤੇ ਬੋਝ ਘਟੇਗਾ। ਇੱਕ ਤਾਜ਼ਾ ਇੰਟਰਵਿਊ ਦੇ ਵਿੱਚ ਹੈਲਥ ਮਿਨਿਸਟਰ ਫੈਡਰਲ ਹੈਲਥ ਮਿਨਿਸਟਰ ਮਿਜ਼ੋਰੀ ਮਿਸ਼ੇਲ ਨੇ ਦੱਸਿਆ ਕਿ ਉਹਨਾਂ ਦੇ ਕੁਝ ਕੰਸਰਨ ਨੇ ਕਿ ਕਿਵੇਂ ਇਹ ਜਿਹੜਾ ਕਾਨੂੰਨ ਹੈ ਡੂਅਲ ਪ੍ਰੈਕਟਿਸ ਜਿਹੜਾ ਹੈ ਮਾਡਲ ਨੂੰ ਲਾਗੂ ਕਰਵਾਵੇਗਾ ਅਤੇ ਕੈਨੇਡਾ ਹੈਲਥ ਐਕਟ ਦੇ ਵਿੱਚ ਦੋਵੇਂ ਚੀਜ਼ਾਂ ਬਰਾਬਰ ਕਿਵੇਂ ਚੱਲਣਗੀਆਂ। ਸੋ ਇਸ ਮਾਮਲੇ 'ਤੇ ਫੈਡਰਲ ਗੌਰਮੈਂਟ ਵੱਲੋਂ ਜਿਹੜੀ ਹੈ ਇੱਕ ਚਿੱਠੀ ਵੀ ਲਿਖੀ ਗਈ ਸੀ ਜੁਲਾਈ ਮਹੀਨੇ ਦੇ ਵਿੱਚ ਅਤੇ ਇਹ ਕਿਹਾ ਗਿਆ ਸੀ ਕਿ ਪਬਲਿਕ ਹੈਲਥ ਸਿਸਟਮ ਨੂੰ ਪ੍ਰੋਟੈਕਟ ਕੀਤਾ ਜਾਵੇ। ਸੋ ਡੂਅਲ ਪ੍ਰੈਕਟਿਸ ਦੇ ਬਾਰੇ ਅਲਬਰਟਾ ਦੀ ਸਰਜੀਕਲ ਹੈਲਥ ਮਿਨਿਸਟਰ ਅਲਬਰਟਾ ਹੋਸਪਿਟਲ ਐਂਡ ਸਰਜੀਕਲ ਹੈਲਥ ਮਿਨਿਸਟਰ ਐਡਰੀਅਨਾ ਲਾਗਰਾਂਜੇ ਨੇ ਦੱਸਿਆ ਕਿ ਇਹਦੇ ਨਾਲ ਸਾਡੇ ਕੈਨੇਡਾ ਹੈਲਥ ਐਕਟਸ ਦੇ ਵਾਇਲੇਸ਼ਨ ਨਹੀਂ ਹੁੰਦੀ ਅਤੇ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਹੈ ਪਬਲਿਕਲੀ ਇੰਸ਼ੋਰਡ ਸਿਸਟਮ ਦੇ ਬਾਹਰ ਉਹਦੀ ਕੋਈ ਜਿਹੜਾ ਹੈ ਪ੍ਰੋਹਿਬਿਸ਼ਨ ਨਹੀਂ ਹੈ। ਐਕਸਪਰਟਸ ਨੇ ਕਿਹਾ ਕਿ ਇਹ ਫੈਡਰਲ ਜੁਰਿਸਡਿਕਸ਼ਨ ਦੇ ਵਿੱਚ ਹੈ ਅਤੇ ਪਰ ਕਿਸੇ ਹੱਦ ਤੱਕ ਹੈ। ਸਟੀਵਨ ਲੀਵਿਸ ਇੱਕ ਹੈਲਥ ਪਾਲਿਸੀ ਐਕਸਪਰਟ, ਉਹਨਾਂ ਨੇ ਕਿਹਾ ਕਿ ਅਲਬਰਟਾ ਗੌਰਮੈਂਟ ਨੇ ਇੱਕ ਓਟਵਾ ਦੇ ਨਾਲ ਇੱਕ ਲੰਬਾ ਚੱਕਰ ਪਾ ਲਿਆ ਅਤੇ ਇਸ 'ਤੇ ਬਹਿਸ ਚੱਲਦੀ ਰਹੇਗੀ ਅਤੇ ਇਹ ਇੱਕਦਮ ਮੁੱਕਣ ਵਾਲਾ ਮਸਲਾ ਨਹੀਂ ਹੈ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਵਾਲੀ ਸੋਨਿਕ ਇੰਸ਼ੋਰੈਂਸ ਕੰਪਨੀ ਦੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-700

8096383 ਤੇ ਕਾਲ ਕਰ ਲਓ। ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ ਓਐਸਐਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ ਜੀ 587-687-4496। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ, ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਕੰਟਰੀ ਹਿਲਜ਼ ਮਰਸੀਡੀਜ਼ ਬੈਂਜ਼ ਤੇ ਵੱਡਾ ਸ਼ੋਅਰੂਮ ਹੈ, ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਗੌਰਵ ਸ਼ਰਮਾ ਹੋਰਾਂ ਦਾ ਫੋਨ 403-903-7657 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ ਵਾਲੇ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਉਹ ਤੁਹਾਨੂੰ ਸੇਵਾਵਾਂ ਦੇਣਗੇ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਸਥਿਤ ਆਫਿਸ ਤੇ ਵਿਜਿਟ ਵੀ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ ਜੀ 403-936-7777 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ। ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਜੀ। ਪਿਕਸਲ ਫੋਟੋ ਸਟੂਡੀਓ ਵਾਲੇ ਫੋਨ 403-947-0060। ਬਾਕੀ ਖਬਰਾਂ ਵੱਲ ਚੱਲਦੇ ਹਾਂ ਜੀ। ਓਨਟੇਰੀਓ ਦੇ ਵਿੱਚ ਲੈਂਪਟਨ ਟਾਊਨ ਦੇ ਵਿੱਚ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ $1 ਮਿਲੀਅਨ ਦੀ ਕਾਪਰ ਦੀ ਤਾਰ ਚੋਰੀ ਦਾ ਕੇਸ ਜਿਹੜਾ ਇਨਵੈਸਟੀਗੇਟ ਕੀਤਾ ਜਾ ਰਿਹਾ। ਪੁਲਿਸ ਨੂੰ ਇੱਕ ਲਾਈਨ 'ਤੇ ਬੁਲਾਇਆ ਗਿਆ ਸੋਮਵਾਰ ਨੂੰ, ਜਿਸ ਵਿੱਚ ਅਫਸਰਾਂ ਨੇ ਕਿਹਾ ਕਿ ਇਹ ਚੋਰੀ ਹੋਈ ਹੈ ਅਤੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਵੱਡੀ ਚੋਰੀ ਹੋਈ ਹੈ। ਚੋਰ ਇੱਕ ਪ੍ਰੋਪਰਟੀ ਦੇ ਵਿੱਚ ਐਕਸੈਸ ਲੈ ਕੇ ਕਿਸੇ ਤਰੀਕੇ ਪਹੁੰਚ ਗਏ, ਇੱਕ ਲੌਕਡ ਗੇਟ ਨੂੰ ਕੱਟ ਕੇ, ਅਤੇ ਉਹਨਾਂ ਨੇ ਕਾਪਰ ਵਾਇਰ ਦੇ ਸਪੂਲਸ ਜਿਹੜੇ ਸੀ ਉਹ ਲੈ ਗਏ, ਭਾਵ ਕਿ ਰੋਲ ਜਿਹੜੇ ਹੁੰਦੇ ਨੇ ਜੀ ਉਹ ਉੱਥੋਂ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ $1 ਮਿਲੀਅਨ ਤੋਂ ਵੱਧ ਬਣਦੀ ਹੈ। ਔਰ ਕਾਪਰ ਚੋਰੀ ਕੈਨੇਡਾ ਦੇ ਵਿੱਚ ਬਹੁਤ ਵਾਰੀ ਇਹ ਹੋਇਆ। ਪਬਲਿਕ ਦੀ ਹੈਲਪ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਮੰਗੀ ਜਾ ਰਹੀ ਹੈ, ਅਤੇ ਇਹਦੇ ਵਿੱਚ ਇੱਕ ਟਰੱਕ ਜਿਹੜਾ ਵਰਤਿਆ ਗਿਆ ਅਤੇ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ। ਸਾਰੇ ਸਕਰੈਪ ਮੈਟਲ ਡੀਲਰ ਅਤੇ ਰੀਸਾਈਕਲਿੰਗ ਫੈਸਿਲਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਕੋਲ ਕੋਈ ਚੋਰ ਵੇਚਣ ਪਹੁੰਚਦਾ ਹੈ ਅਤੇ ਸਾਨੂੰ ਤੁਰੰਤ ਇਸ ਦੀ ਜਾਣਕਾਰੀ ਦਿਓ। ਹੋਰ ਖਬਰਾਂ ਦੇ ਵਿੱਚ, ਐਡਮਿੰਟਨ ਸ਼ਹਿਰ ਤੋਂ ਪੰਜਾਬੀ ਮੂਲ ਦੀ 16 ਸਾਲਾਂ ਦੀ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜੈਸਮੀਨ ਥੇਸੀ ਨਾਂ ਦੀ ਇਹ ਲੜਕੀ 139 ਐਵੀਨਿਊ ਅਤੇ 32 ਸਟਰੀਟ ਦੇ ਲਾਗੇ ਐਤਵਾਰ ਸੜਕਸਾਰ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਨੇ ਦੇਖਿਆ ਕਿ ਉੱਥੇ ਇੱਕ ਲੜਕੀ ਜ਼ਖਮੀ ਪਈ ਹੈ ਅਤੇ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਹ ਇੱਕ ਫਰੈਂਡ ਦੇ ਕੋਲ ਗਈ ਹੋਈ ਸੀ। ਐਡਮਿੰਟਨ ਪੁਲਿਸ ਸਰਵਿਸ ਨੇ ਇਹ ਨਹੀਂ ਦੱਸਿਆ ਕਿ ਕੋਈ ਅਰੈਸਟ ਜਿਹੜਾ ਕੀਤਾ ਹੈ ਕਿ ਉਸੇ ਨੂੰ ਚਾਰਜ ਕੀਤਾ ਗਿਆ। ਪਿਛਲੇ ਕੁਛ ਦਿਨਾਂ ਦੇ ਵਿੱਚ ਵਿੱਚ ਐਡਮਿੰਟਨ ਸ਼ਹਿਰ ਵਿੱਚ ਯੂਥ ਕਤਲ ਦੀ ਇਹ ਦੂਸਰੀ ਘਟਨਾ ਹੈ। ਇਸ ਤੋਂ ਪਹਿਲਾਂ ਐਡਮਿੰਟਨ ਪੁਲਿਸ ਅਤੇ ਮਾਊਂਟੀਜ਼ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਹੈ ਇੱਕ ਹੋਰ ਕਤਲ ਦੇ ਕੇਸ ਦੀ, ਜਿਸ ਵਿੱਚ 12 ਸਾਲਾਂ ਦੇ ਇੱਕ ਲੜਕੇ ਦੀ ਲਾਸ਼ ਬਰਾਮਦ ਹੋਈ ਸੀ। ਸੋ ਬੜੀਆਂ ਹੀ ਇਹ ਅਜੀਬੋ ਗਰੀਬ ਘਟਨਾਵਾਂ ਜਿਹੜੀਆਂ ਨੇ ਜੀ ਵਾਪਰ ਰਹੀਆਂ ਨੇ ਜੀ। ਕੁਛ ਹੋਰ ਖਬਰਾਂ ਨੇ ਜੀ, ਪ੍ਰੋਗਰਾਮ ਸਮਾਪਤ ਹੋ ਰਿਹਾ, ਲੇਕਿਨ ਕੁਛ ਹੋਰ ਖਬਰਾਂ ਦੇ ਵਿੱਚ, ਅਲਬਰਟਾ ਸਰਕਾਰ ਵੱਲੋਂ ਕੈਲਗਰੀ ਦੀ ਇੱਕ ਰਾਈਡਿੰਗ ਦੇ ਵਿੱਚ ਬਾਈ ਇਲੈਕਸ਼ਨ ਦਾ ਐਲਾਨ ਕਰ ਦਿੱਤਾ ਗਿਆ। ਇਹ ਚੋਣ 17 ਸਤੰਬਰ ਨੂੰ ਹੋਵੇਗੀ। ਕੈਲਗਰੀ ਸ਼ਾਹ ਦੇ ਵਿੱਚ ਇਹ ਚੋਣ ਹੋਣੀ ਹੈ ਜੀ। ਜੋ MLA ਜੋ ਉੱਥੋਂ ਸਨ

0: ਨੂੰ ਕੰਜ਼ਰਵੇਟਿਵ ਪਾਰਟੀ ਦੀ ਕੈਬਨਿਟ ਮਿਨਿਸਟਰ ਰਬੈਕਾ ਸ਼ੁਲਜ਼ ਨੇ ਆਪਣੀ ਸੀਟ ਛੱਡ ਦਿੱਤੀ ਸੀ। ਸੋ ਇਸ ਕੈਂਡੀਡੇਟ ਜਿਹੜੇ ਨੇ ਇਸ ਸੀਟ ਦੇ ਵਾਸਤੇ UCP ਤੇ NDP ਵੱਲੋਂ ਐਲਾਨ ਦਿੱਤੇ ਗਏ ਨੇ। ਸਮਿਥ ਨੇ ਐਲਾਨ ਕੀਤਾ ਕੱਲ੍ਹ ਕਿ ਉਹਨਾਂ ਦੇ ਪਾਰਟੀ ਦੇ ਕੈਂਡੀਡੇਟ ਮਾਈਕ ਡੈਰੀ ਹੋਣਗੇ ਅਤੇ ਜੋ ਕਿ ਕਮਿਊਨਿਟੀ ਦੇ ਮਸਲਿਆਂ ਨੂੰ ਸਮਝਦੇ ਨੇ। ਅਤੇ ਉੱਧਰ NDP ਲੀਡਰ ਨਾਹਿਦ ਨੈਂਸ਼ੀ ਕਹਿੰਦੇ ਨੇ ਕਿ ਕੈਲਗਰੀ ਜਿਹੜੀ ਹੈ ਉਹ ਪਾਰਟੀ ਦੇ ਕੈਂਡੀਡੇਟ ਕਾਇਲ ਕੈਂਬਲ ਦੇ ਪਿੱਛੇ ਖੜੀ ਹੈ ਅਤੇ ਮੈਸੇਜ ਪ੍ਰੀਮੀਅਰ ਨੂੰ ਦੇਣਾ ਚਾਹੁੰਦੇ ਹਾਂ ਕਿ ਜੋ ਸੈਪਰੇਟਿਸਟ ਦੇ ਨਾਲ ਜੁੜੀ ਹੋਈ ਸਰਕਾਰ ਹੈ ਜੀ, ਅਸੀਂ ਉਹਨੂੰ ਕੇਟਰ ਨਹੀਂ ਕਰਦੇ। ਸੋ ਅਲਬਰਟਾ ਦੇ ਵਿੱਚ ਇਹ ਇੱਕ ਇਗਜ਼ਾਮ ਹੀ ਕਿਹਾ ਜਾ ਸਕਦਾ ਕਿ ਜਿਹੜਾ ਨਵਾਂ ਇੱਕ ਕਿਸਮ ਦੀ ਰਾਈਡਿੰਗ ਜਿਹੜੀ ਹੈ ਜੀ ਕ੍ਰੀਏਟ ਹੋਈ ਹੈ। ਸੋ ਪ੍ਰੋਗਰੈਸਿਵ ਟਰੀ ਪਾਰਟੀ ਵੀ ਇੱਕ ਬਣੀ ਹੋਈ ਹੈ ਜਿਸ ਵਿੱਚ ਸਾਬਕਾ UCP ਕੈਬਨਿਟ ਮਿਨਿਸਟਰ ਪੀਟਰ ਗਥਰੀ ਵੀ ਜਿਹੜੇ ਨੇ ਉਹ ਵੀ ਇਸ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਅਨਾਊਂਸ ਕਰਨਗੇ। ਸੋ 14 September ਨੂੰ ਤਕਰੀਬਨ ਹੁਣ ਤੋਂ ਮਹੀਨੇ ਕੁ ਬਾਅਦ ਇਹ ਚੋਣ ਜਿਹੜੀ ਹੈ ਜੀ ਉਹ ਹੋਵੇਗੀ। ਆਪ ਜੀ ਨਾਲ ਅਸੀਂ ਇਹ ਖਬਰਾਂ ਸਾਂਝੀਆਂ ਕਰਦੇ ਰਹੇ ਜੰਗਲੀ ਅੱਗਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ, ਅਤੇ ਅਲਬਰਟਾ ਦੇ ਵਿੱਚ ਇਹ ਸ਼ਾਂਤੀ ਵਾਲੀ ਗੱਲ ਹੈ ਕਿ ਜੋ ਰਿਕਾਰਡ ਤੋੜ ਮੀਂਹ ਪਏ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ ਉਹ ਅਪਡੇਟ ਕੀਤਾ ਗਿਆ ਕਿ ਕੋਈ ਵਾਇਲਡ ਫਾਇਰ ਨਹੀਂ ਹੈ ਅਲਬਰਟਾ ਦੇ ਵਿੱਚ। ਔਰ ਅਲਬਰਟਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਬਹੁਤ ਭੈੜੇ ਵਾਇਲਡ ਫਾਇਰ ਦੇ ਸੀਜ਼ਨ ਰਹੇ ਨੇ। ਵਾਇਲਡ ਫਾਇਰ ਦੇ ਜਿਹੜੇ ਨੇ ਇਸ ਵੇਲੇ ਕੋਈ ਖਾਸ ਕੇਸ ਨਹੀਂ ਹੈਗੇ, ਅਤੇ ਇਸ ਸਾਲ ਜਿਹੜੇ ਹਨ ਉਹ 668 ਜਗ੍ਹਾ 'ਤੇ ਕੋਈ ਕੁੱਲ ਲੱਗਾਂ ਅਲਬਰਟਾ ਦੇ ਵਿੱਚ ਪਾਈਆਂ ਗਈਆਂ, ਜਿਨ੍ਹਾਂ ਵਿੱਚ 141 ਜਿਹੜੀਆਂ ਸੀ ਉੱਤਰੀ ਅਲਬਰਟਾ ਦੇ ਹਾਈ ਲੈਵਲ ਫੋਰੈਸਟ ਏਰੀਆ ਦੇ ਵਿੱਚ ਸੀ, ਅਤੇ ਜਿਸ ਵਿੱਚ 137 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਸੀ ਸੜ ਕੇ ਸਵਾਹ ਹੋ ਗਿਆ। ਅਤੇ ਹੋਰ ਵੀ ਕਈ ਜਗ੍ਹਾ ਸੀਗੇ ਨੇ ਜੀ, ਅਤੇ ਫੋਰੈਸਟ ਫਾਇਰ ਵੈਸੇ ਇਸ ਸਾਲ ਕਾਫੀ ਜ਼ਿਆਦਾ ਅਲਬਰਟਾ ਦੇ ਵਿੱਚ ਲੱਗ ਚੁੱਕੀ ਹੈ, ਲੇਕਿਨ ਇਸ ਵੇਲੇ ਹਾਲ ਦੀ ਘੜੀ ਜਿਹੜੀ ਹੈ ਜੀ ਉਹ ਸ਼ਾਂਤੀ ਦੱਸੀ ਜਾ ਰਹੀ ਹੈ ਅਲਬਰਟਾ ਦੇ ਵਿੱਚ। ਇਹ ਚੰਗੀ ਗੱਲ ਹੈ, ਆਪਣੇ ਆਪ ਦੇ ਵਿੱਚ ਤਸੱਲੀ ਵਾਲੀ ਗੱਲ ਹੈ। ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਵਾਇਲਡ ਫਾਇਰ ਨੇ ਨੁਕਸਾਨ ਕੀਤਾ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਹੋਈਆਂ ਭਲੋ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ

0: ਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ

0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2522

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 18 ਅਗਸਤ ਦਿਨ ਮੰਗਲਵਾਰ ਹੈ। ਇੱਕ ਘੰਟੇ ਤੱਕ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਦੇ ਸਕਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ ਤੇ ਟਰੱਕ ਦੀ ਇੰਸ਼ੋਰੈਂਸ ਲਈ ਮਾਰਕੀਟ ਦੇ ਵਿੱਚ ਇੱਕ ਚੰਗਾ ਪ੍ਰੀਮੀਅਮ ਲੱਭ ਰਹੇ ਹੋ ਤਾਂ ਤੁਸੀਂ ਫੋਨ ਚੱਕੋ ਤੇ ਮਾਨਸ ਪਹੁਜਾ ਨੂੰ ਕਾਲ ਕਰੋ, ਕਿਉਂਕਿ ਉਹੀ ਤੁਹਾਨੂੰ ਦੇ ਸਕਦੇ ਨੇ ਸਭ ਤੋਂ ਬੈਸਟ ਰੇਟ। ਤੇ ਉਹਨਾਂ ਦਾ ਫੋਨ ਨੰਬਰ ਹੈ 587-832-1208 5878-3210-8 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਰੀ, ਜਿਹੜੇ ਕਿ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ ਤਾਂ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਕਰਨ ਲਈ ਇੱਦਾਂ ਦਾ ਸਟਾਫ ਲੱਭ ਰਹੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਦੀ ਬੋਲੀ ਬੋਲਦਾ ਹੋਵੇ ਤੇ ਬਜ਼ੁਰਗਾਂ ਨੂੰ ਘਰ ਵਰਗਾ ਮਾਹੌਲ ਦੇਵੇ, ਤਾਂ ਤੁਸੀਂ ਵੀਰਪਾਲ ਕੌਰ ਟੱਟ

ਥੋੜਾ ਨੂੰ ਕਾਲ ਕਰ ਸਕਦੇ ਆ 8557600983 ਤੇ 8257600983 YYC ਹੋਮ ਕੇਅਰ। ਓਇਸਿਸ ਸਮਾਈਲ ਮੈਡੀਕਲ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਿਹੜੇ ਕਿ ਕੈਲਗਰੀ ਦੇ ਨਾਰਥ ਈਸਟ ਏਰੀਆ ਦੇ ਵਿੱਚ ਸਨਰਿਜ ਮਾਲ ਦੇ ਬਿਲਕੁਲ ਲਾਗੇ ਨੇ। ਖਾਸ ਗੱਲ ਇਹ ਹੈ ਕਿ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਕਿਸਮ ਦੀ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਅਗਲੀ ਖਾਸ ਗੱਲ ਇਹ ਹੈ ਕਿ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ, ਤੁਸੀਂ ਸੈਟਰਡੇ ਵੀ ਜਾ ਸਕਦੇ ਹੋ। ਨਿਊ ਪੇਸ਼ੈਂਟਸ ਨੂੰ ਵੀ ਇਹ ਲੈ ਰਹੇ ਨੇ। ਇਹਨਾਂ ਦਾ ਫੋਨ ਨੰਬਰ 587-617-4496 ਹੈ, 5876174696। ਤੁਸੀਂ ਕਾਲ ਕਰਕੇ ਓਇਸਿਸ ਸਮਾਈਲ ਮੈਡੀਕਲ ਜਾ ਸਕਦੇ ਹੋ ਤੇ ਇਹਨਾਂ ਦੀ ਐਕਸਪਰਟ ਡਾਕਟਰਸ ਦੀ ਟੀਮ ਜਿਹੜੀ ਹੈ ਉਹ ਤੁਹਾਨੂੰ ਆਪਣੀਆਂ ਸਰਵਿਸਿਜ਼ ਦੇਣਗੀ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ ਹੈ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲੇ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਹੈ, ਕੋਈ ਗੱਡੀ ਲੈਣੀ ਹੈ, ਕੋਈ ਲੀਜ਼ ਤੇ ਲੈਣੀ ਹੈ ਜਾਂ ਤੁਸੀਂ ਬਾਏ ਕਰਨੀ ਹੈ, ਤਾਂ ਮਰਸੀਡੀਜ਼ ਬੈਂਸ ਕੰਟਰੀ ਹਿਲਸ ਤੁਸੀਂ ਜਾ ਸਕਦੇ ਹੋ, ਕਿਉਂਕਿ ਇਹਨਾਂ ਕੋਲ ਬਹੁਤ ਹੀ ਵਧੀਆ ਰੇਟਾਂ ਤੇ ਗੱਡੀਆਂ ਜਿਹੜੀਆਂ ਨੇ ਉਹ ਅਵੇਲੇਬਲ ਨੇ। ਸੋ ਗੌਰਵ ਸ਼ਰਮਾ ਨੂੰ ਤੁਸੀਂ ਜਾ ਕੇ ਉੱਥੇ ਮਿਲਣਾ ਹੈ, ਕਿਉਂਕਿ ਗੌਰਵ ਸ਼ਰਮਾ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆਂ ਕਰਨਗੇ। ਇਹਨਾਂ ਦਾ ਫੋਨ ਨੰਬਰ ਹੈ ਜੀ 403-903-6757। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਗੀਤ ਸਾਂਝੇ ਕਰਨੇ ਨੇ, ਨਵੇਂ ਪੁਰਾਣੇ ਜਿੱਦਾਂ ਦੇ ਤੁਹਾਡੀ ਪਸੰਦ ਦੇ ਹੋਣਗੇ, ਮਤਲਬ ਕਿ ਫਰਮਾਇਸ਼ੀ ਗੀਤ ਜਿਹੜੇ ਆ ਉਹ ਅਸੀਂ ਸੁਣਾਵਾਂਗੇ। ਤੁਸੀਂ ਸਾਨੂੰ 403-902-1323 ਤੇ ਵਟਸਐਪ ਤੇ ਆਪਣੀ ਪਸੰਦ ਦੇ ਗੀਤ ਜਿਹੜੇ ਆ ਉਹ ਲਿਖ ਕੇ ਭੇਜਣੇ ਆ, ਗੀਤ ਦਾ ਟਾਈਟਲ ਪਲੱਸ ਆਪਣਾ ਨਾਂ, ਤੇ ਜਿਵੇਂ ਜਿਵੇਂ ਸਾਡੇ ਕੋਲ ਤੁਹਾਡੀਆਂ ਫਰਮਾਇਸ਼ਾਂ ਆਈ ਜਾਣੀਆਂ ਅਸੀਂ ਉਵੇਂ ਉਵੇਂ ਉਹ ਗੀਤ ਜਿਹੜੇ ਆ ਉਹ ਤੁਹਾਡੇ ਲਈ ਚਲਾਵਾਂਗੇ ਜੀ। 403-902-1323 ਸਾਡੇ ਸਟੂਡੀਓ ਦਾ ਨੰਬਰ ਹੈ ਜੀ।

0: ਖਾਸੀ ਹੋ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 400

0: 3 618 1212
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। अरुण कौशल। मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨੀ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵਿੰਗ।

ਇੰਡੀਆ ਰੈਸਟੋਰੈਂਟ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ 24 ਘੰਟੇ 7 ਦਿਨ ਖੁੱਲੇ ਹੁੰਦੇ ਨੇ ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਵੀਕਐਂਡ ਤੇ ਤੁਸੀਂ ਮਾਲਪੂੜੇ ਵੀ ਜਾ ਕੇ ਖਾ ਸਕਦੇ ਆ ਮਠਿਆਈਆਂ ਵੀ ਇੱਥੋਂ ਮਿਲਦੀਆਂ ਨੇ ਮਾਂ ਦੇ ਹੱਥਾਂ ਵਰਗਾ ਸਵਾਦ ਇਹਨਾਂ ਦੇ ਫੂਡ ਦੇ ਵਿੱਚ ਹੈ ਇਹਨਾਂ ਦਾ ਫੋਨ ਨੰਬਰ ਹੈ ਜੀ 403-936-7077 ਪਿਕਸਲ ਫੋਟੋ ਸਟੂਡੀਓ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸਵਾਨਾ ਬਾਜ਼ਾਰ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਪਾਸਪੋਰਟ ਸਾਈਜ਼ ਫੋਟੋਆਂ ਸਿਰਫ $7 ਦੇ ਵਿੱਚ ਬਣਾ ਕੇ ਦੇਣਗੇ ਦੋ ਫੋਟੋਜ਼ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋ ਖਿਚਾਉਣੀ ਹੈ ਬੱਚਿਆਂ ਦੀ ਫੋਟੋ ਕਰਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਨੂੰ ਕਾਲ ਕਰ ਸਕਦੇ ਹੋ 403-937-0060 ਤੇ

ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ